ਔੜ ਨਗਰ ਖਰੀਦੇ ਆਪਣੀ ਤੈਨੂੰ ਦਿਲ ਸਤਿਗੁਰ ਪਾਇਆ ਇਹੋ ਜਿਹੋ ਬਹੁਤੇ ਜਨਮ ਪ੍ਰਮਿਆਂ ਤੋਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੀਵਨਦਾਤਾ ਕੋਲ ਸਤਿਗੁਰੂ ਲੋਕ ਸਭਾਇਆ ਸਤਿਗੁਰੂ ਨੇ ਸੱਚ ਪਾਜਨ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ ਅਸਮਹਲ ਚੌਥਾ ਧੰਨ ਧੰਨ ਗੁਰੂ।

ਰੋਟੀਆਂ ਕਰਨ ਕੋਈ ਤਾਲਾ ਪਛਾੜੇ ਧਰਤੀ ਨਾਲ ਗਾਵੇ ਗੋਪੀਆਂ ਗਾਵੇ ਕਾਨ ਗਾਵੇ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਖਾ ਸੇਵਕ ਸੇਵਕ ਚੜਾਓ ਭਿੰਨੀ ਦੈਨ ਜਨਾ ਮਨਚਾਓ ਸਿੱਖ ਸਿੱਖਿਆ ਗੁਰ ਵਿਚਾਰ ਗੁਰੀ ਕਰਮ ਲੰਘਾਏ ਪਾਰ ਬੋਲੋ ਚਰਖਾ ਚੁੱਕੀ ਚੱਕ ਥਲ ਬੋਲੇ ਬਹੁਤ ਅਨੰਤ ਲਾਟੂ ਮਧਾਣੀ।

ਨਾਨਕ ਦਿਨ ਮਨ ਪਾਉ ਤੇ ਨਾਮ।

ਲੈ ਲੈ ਨਿਰਪਣਾ ਚਾਹੀਏ ਜੀ ਉਹ ਪਿੰਡ ਸਭ ਤਿਸਦਾ ਦੇਖਾ ਜੇ ਆਪ ਗਵਾਈਏ ਜੇ ਲੋਹੇ ਚੰਗਾ ਆਪਣਾ ਕਰਪ ਨੂੰ ਨਹੀਂ ਸੰਦਾਈਏ ਜੇ ਜਰਮਾਨਾ ਪਰ ਹਰੇ ਜਰਵੇਸ ਕਰਿੰਦੇ ਆਈਏ ਹੋ ਰਹੇ ਨਾ ਭਰੀਏ ਪਾਈਏ ਹੋ ਰਹੇ ਨਾ ਭਰੀਏ ਪਾਈਏ।

ਜਲ ਜਲ ਰੁਗੈ ਬਪੜੀ ਝੜ ਝੜ ਪਵੇ ਅਗਿਆਰ ਜਿਨ ਕਰਤੈ ਕਰਨਾ ਕੀਆ। ਜਲ ਜਲ ਰੁਗੈ ਬਪੜੀ ਝੜ ਝੜ ਪਵੇ ਅਗਿਆਰ ਨਾ।

ਸ਼ੀਸ਼ੇ ਗਲਾ ਮਿੱਟਦੇ ਵੇ ਚੜੇ ਸਵਾਇਆ ਵੱਡੇ।

ਸੱਚਾ ਸਮੇਂ ਕੁਝ ਨੇ ਸੱਚੋ ਸੱਚ ਬਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਿੰਨੇ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ ਅਸਾ

ਆਪਣੇ ਮਨ ਕਰਮਾ ਬਾਹਰ ਦਿੱਤੋ ਨਾ ਵਹਿਨੇ ਧਾਵਦੇ ਇੱਕ ਮੂਲ ਨਾ ਗੁਜਰੇ ਆਪਣਾ ਨੂੰ ਨਾ ਪੁਨੈਂਦੇ ਹਾਂ ਤੁਹਾਡੀ ਕਰਨੀ ਚਾਦਰ ਤੁਮ ਜੱਚਦਾ ਆਉਂਦੇ ਤੈਨੂੰ ਮੰਗਾ ਜਿਤ ਜੇ ਧਿਆਏ ਦੇ ਤੈਨੂੰ ਮੰਗਾ ਜਿਤ ਜੇ ਧਿਆਏ ਦੇ।

ਕਾਜਿ ਮਨ ਤਮਸਤਕ ਲਾਇ ਹੈ ਕੂੜਾ ਲਾਲ ਛਿਟਿਆ ਰਕ ਮਨ ਲਖ ਧਿਆਈ ਹੈ ਫਲ ਤੇ ਵੇਹੋ ਪਾਈ ਜੇ ਵੇਹ ਕਾਰ ਕਮਾਈ ਹੈ ਜੇ ਹੋ ਗੁਰ ਲਿਖਿਆ ਤਾਂ ਤੁਰਤ ਨਾ ਦੇ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ ਸੇਵ ਗਵਾਈ।

ਔੜ ਤੁਰ ਕਰੀ ਜਗ ਮੈਂ ਤਾਂ ਤੈਨੂੰ ਇੱਕ ਸੁੱਤਿਆ ਆਇਆ ਇੰਨਾ ਚਿੰਤਾ ਕਿ ਬਸ ਕਿਸ ਨੇ ਤੇਰੇ ਕੀ ਚੱਕੇ ਪਾਇਆ ਇੱਕ ਨਾ ਨੂੰ ਤੂੰ ਮੇਲੇ ਖਾ ਪੁੱਤ ਖਵਾਇਆ ਗੁਰ ਕਿਰਪਾ ਤੇ ਜਾਣੇ ਜੀ ਤੂੰ ਵਿਆਹ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਅਸਾ ਗਲਤ ਖਾ।

ਜੋਰ ਸ਼ਲੀ ਸ਼ਰਾ ਬਲਕਾਰ ਕ੍ਰਿਸ਼ਨ ਦਾ ਦੁਹਾਇਆ ਬਾਰ ਜਾ ਗੋਪੀ ਲੈ ਆਇਆ ਬਿੰਦ ਦਾ ਬੰਦ ਰੰਗ ਗੋਪੀਆ ਕਲਮ ਹੈ ਵੀਰ ਸਰਵਣ ਹੋਆ ਨਾਮ ਬਨਾਈ ਅਨੋ ਭਇਆ ਨੀ ਰਸਤ ਦੇ ਕਪੜੇ ਪੈਰੇ ਤੇ ਪਠਾਣੀ ਅਮਲ ਕੀਆ ਚਾਰੇ ਵੀਰ ਸਿਤਿਆਰ ਪੜੇ ਗੁਣ ਹੀ ਤਿੰਨ ਚਾਰ

ਜਿਨ ਕਰ ਤਿਸ ਗਿਆਨ ਜਿਨ ਨੇ ਤ੍ਰਿਜਕਤ ਨਿਹਾਲਿਆ ਖਸਮ ਛੋੜ ਤੇ ਲਗੇ ਨੂੰ ਮੈਂ ਸਮਝਾਰਿਆ ਸਤਿਗੁਰ ਹੋ ਥਰ ਲੇਕਿਨ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ ਕਰ ਕਿਰਪਾ ਪਾ

ਧੋਤੀ ਸੁਖ ਪਾਟ ਕਰਮ ਸਭ ਕਰਮ।

ਜਾਣ ਨੰਗਾ ਦੁੱਜ ਚਾਲੇ ਤਨ ਸੇਖਰਾ ਡਰਾਨਾ।

Sen bunları kırmak kalitesindeki.

ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇਲ ਧੋਤੀ ਕਖਾਈ ਹਰ ਸ੍ਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਲਈ ਸ਼ਟਾਂ ਤੁਝੇ ਕੁਰਾਨ।

ਕਿਸ ਨਾ ਕਿਸ

ਜਿਨ ਪਟਲ ਗਵਾਹਰ ਬੁੱਧਰ ਤੇ ਭਲੇ ਸੰਸਾਰ ਤਿੰਨ ਨੇ ਹੁਣ ਕਰਮ ਸੀਤੀ ਦੇਖ ਲਈ ਵਿਚਾਰ ਰੰਗ ਹਰਸੇ।

tonight.

ਸਿੱਧ ਗੁਰੂ ਬਿਨ ਮੁਕਤ ਨਾ ਪਾਵੈ।

ਆਪਣਾ ਪਰਾਇਆ ਨਾ ਪਛਾਣਈ, ਖਸਮ ਹੋਂ ਤੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ। ਝੂਠਾ ਮਦ ਮੂਲ ਨਾ ਪੀਚੈ, ਜੇ ਕਾ ਪਾਰ ਵਸਾਏ। ਨਾਨਕ ਨਦਰੀ ਸੱਚ ਮਦ ਪਾਈਐ,

ਜੇ ਤੁਦ ਨੋ ਸਲਾਹੇ ਸੋ ਸਭ ਕਿਛ ਪਾਵੈ ਜਿਸਨੋ ਕਿਰਪਾ ਨਿਰੰਜਨ ਕੇਰੀ ਸੋਈ ਸ਼ਾਹ ਸੱਚਾ ਬਣਜ਼ਾਰਾ ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ।

0: Infatti,
1: ecco un caro satna.
2: गुरु बिन मुकुट न पावे

ਗੁਰ ਕਰ ਸ਼ਬਦ ਸਪੁੰਨ ਅਗਨ ਕਟਹਿ ਸਭ ਤੇਰੇ

ਗੁਰੂ ਗਰੀਬ ਨਿਵਾਜ ਸਾਂਝੀ ਵਾਲਤਾ ਦੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ

0: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਲੋਕ ਔਰ ਪੌੜੀ ਰੂਪ ਦੇ ਵਿੱਚ ਬਿਹਾਗੜਾ ਕੀ ਵਾਰ ਮਹੱਲਾ ਚੌਥਾ ਦੇ ਸਰਲੇ ਹੇਠ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 554 ਦੇ ਉੱਪਰ ਔਰ 55 ਦੇ ਉੱਪਰ ਸੁਭਾਇਮਾਨ ਹੈ। ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਨੇ ਔਰ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਕੇ। ਇਹਦੇ ਵਿੱਚ ਜਿਹੜਾ ਅੱਜ ਸਮੁੱਚਾ ਭਾਵ ਗੁਰੂ ਸਾਹਿਬ ਨੇ ਸ਼ਬਦ ਦਾ ਬਖਸ਼ਿਆ ਉਹਦੇ ਵਿੱਚ ਮਾਲਕ ਜੀ ਕਹਿੰਦੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਹਮੇਸ਼ਾ ਅਕਾਲ ਪੁਰਖ ਦੇ ਮਿਲਾਪ ਵਿੱਚ ਰੁਕਾਵਟ ਬਣਦਾ ਹੈ, ਕਦੇ ਸਾਥੀ ਨਹੀਂ ਬਣਿਆ, ਸਹਾਇਕ ਨਹੀਂ ਬਣਿਆ, ਰੁਕਾਵਟ ਬਣਦਾ ਹੈ। ਫਿਰ ਜੇ ਕਿਤੇ ਅਕਾਲ ਪੁਰਖ ਆਪ ਰਹਿਮਤ ਕਰ ਦੇਵੇ ਫਿਰ ਮਨ ਨੂੰ ਉਹਦੇ ਨਾਮ ਦੀ ਮਸਤੀ ਚੜ੍ਹਦੀ ਹੈ, ਮਨ ਉਹਦੀ ਬੰਦਗੀ ਵਿੱਚ ਜੁੜਦਾ ਹੈ। ਔਰ ਫਿਰ ਆ ਦੁਨਿਆਵੀ ਸੰਸਾਰਕ ਜਿਹੜੇ ਝੂਠੇ ਨਸ਼ੇ ਨੇ ਇਹਨਾਂ ਤੋਂ ਜੀਵ ਦਾ ਖਹਿੜਾ ਛੁੱਟ ਜਾਂਦਾ ਹੈ। ਅਕਾਲ ਪੁਰਖ ਆਪ ਹੀ ਹੈ ਜਿਹਨੇ ਜੀਵ ਨੂੰ ਇਹਦੇ ਅਧਿਆਤਮ ਪੰਥ ਵਾਲੇ ਪਾਸੇ ਤੋਂ ਬੇਸੁਰਤ ਕੀਤਾ ਹੋਇਆ ਹੈ ਅਤੇ ਆਪ ਹੀ ਹੈ ਜਿਹੜਾ ਉਹ ਸੋਝੀ ਦੇਣ ਵਾਲਾ ਇਹਨੂੰ ਅਤੇ ਸੁਚੇਤ ਕਰਨ ਵਾਲਾ ਵੀ ਆਪ ਹੈ। ਫਿਰ ਪੌੜੀ 'ਚ ਆ ਕੇ ਗੁਰੂ ਸਾਹਿਬ ਕਹਿੰਦੇ ਵੀ ਜੋ ਕਰਦਾ ਅਕਾਲ ਪੁਰਖ ਪਰਮੇਸ਼ਵਰ ਆਪ ਕਰਦਾ ਹੈ। ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਅੱਜ ਗੁਰੂ ਸਾਹਿਬ ਬਖਸ਼ ਰਹੇ ਨੇ। ਸਭ ਤੋਂ ਪਹਿਲਾਂ ਤਾਂ ਸ਼ਲੋਕ ਆਰੰਭ ਕੀਤਾ ਗੁਰੂ ਸਾਹਿਬ ਨੇ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਹੁਣ ਇਹਨੂੰ ਤਵੱਜੋ ਦੇ ਕੇ ਸਮਝਿਆ, ਇੱਕ ਮਨੁੱਖ ਲੈ ਕੇ ਆਇਆ, ਦੂਜੇ ਮਨੁੱਖ ਨੇ ਉਹਦੇ ਕੋਲੋਂ ਉਸ ਨਸ਼ੇ ਨੂੰ ਹਾਸਲ ਕਰ ਲਿਆ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਇੱਕ ਮਨੁੱਖ ਭਰ ਕੇ ਲੈ ਕੇ ਆਇਆ ਅਤੇ ਇੱਕ ਮਨੁੱਖ ਨੇ ਉਹਦੇ ਕੋਲੋਂ ਭਰਿਆ ਹੋਇਆ ਜਿਹੜਾ ਉਹ ਪਿਆਲਾ ਕਹਿ ਲਓ, ਭਾਂਡਾ ਕਹਿ ਲਓ, ਬਰਤਨ ਕਹਿ ਲਓ, ਉਹਦੇ ਵਿੱਚੋਂ ਆਪਣੇ ਵਾਸਤੇ ਉਹਨੇ ਭਰ ਲਿਆ, ਫਿਰ ਸੇਵਨ ਕੀਤਾ। ਇਕੱਲਾ ਇੱਕ ਨੇ ਨਹੀਂ, ਫਿਰ ਸੇਵਨ ਦੋਵੇਂ ਹੀ ਕਰ ਰਹੇ, ਲੈ ਕੇ ਆਉਣ ਵਾਲਾ ਵੀ ਅਤੇ ਉਹਦੇ ਵਿੱਚੋਂ ਪਿਆਲਾ ਭਰਨ ਵਾਲਾ ਵੀ। ਜਿਤ ਪੀਤਾ, ਜਿਹਨੂੰ ਪੀਣ ਦੇ ਨਾਲ ਮਤ ਦੂਰ ਹੋਏ, ਮਤ ਦੂਰ ਹੋ ਗਈ, ਬਰਲ ਝੱਲ ਪੁਣਾ, ਪਾਗਲ ਪੁਣਾ, ਸ਼ੈਤਾਨੀ ਸੁਭਾਅ, ਹੁੱਛੀ ਮਤ ਪਵੇ ਵਿੱਚ ਆਏ, ਇਹ ਆ ਗਈ। ਸਿਆਣਪ ਮੁੱਕ ਗਈ, ਝੱਲ ਪੁਣਾ ਆ ਗਿਆ, ਚੰਗੀ ਮਤ ਚਲੇਗੀ, ਹੋਛੀ ਮਤ ਆ ਗਈ। ਸਰੀਰ ਦੀ ਸੁਚੇਤਤਾ ਮੁੱਕ ਗਈ, ਕਾਇਆਂ ਦੀ ਸੁਚੇਤਤਾ ਮੁੱਕ ਗਈ, ਬੇਸੁਰਤ ਹੋ ਗਿਆ, ਬੇਸੁੱਧ ਹੋ ਗਿਆ। ਹੁਣ ਬੇਸੁੱਧ ਹੋਏ ਨਾਲ ਕਿਸ ਤਰ੍ਹਾਂ ਦਾ ਵਰਤਾਓ ਹੋ ਰਿਹਾ ਕੋਈ ਨਹੀਂ ਪਤਾ। ਬੇਸੁੱਧ ਹੋਏ ਨਾਲ ਵਰਤ ਕੀ ਰਿਹਾ ਨਹੀਂ ਪਤਾ। ਦੋ ਚੀਜ਼ਾਂ ਨੇ ਜੀ, ਕੋਈ ਕਿੱਦਾਂ ਦਾ ਵਰਤਾਓ ਕਰ ਰਿਹਾ ਨਹੀਂ ਸੋਝੀ, ਵਰਤ ਕੀ ਰਿਹਾ ਇਹ ਵੀ ਨਹੀਂ ਪਤਾ, ਬੇਸੁਰਤ ਹੋ ਗਿਆ। ਹੁਣ ਮਾਲਕ ਕਹਿੰਦੇ ਵੀ ਮਾਨਸ ਭਰ ਕੇ ਲੈ ਕੇ ਆਇਆ ਅਤੇ ਮਾਨਸ ਨੇ ਹੀ ਅੱਗੋਂ ਉਹਦੇ ਕੋਲੋਂ ਗ੍ਰਹਿਣ ਕੀਤਾ। ਫਿਰ ਦੋਵਾਂ ਨੇ ਬਹਿ ਕੇ ਇਕੱਠਿਆਂ ਉਹਦਾ ਸੇਵਨ ਵੀ ਕੀਤਾ। ਜਿਹੜਾ ਭਰ ਕੇ ਲੈ ਕੇ ਆ ਰਿਹਾ, ਸੁਭਾਵਿਕ ਜਿਹੀ ਗੱਲ ਹੈ ਵੀ ਉਹ ਇਸ ਕਰਕੇ ਤੇ ਲੈ ਕੇ ਨਹੀਂ ਆ ਰਿਹਾ ਵੀ ਤੂੰ ਪੀ ਤੇ ਮੈਂ ਤੈਨੂੰ ਵੇਖਾਂ, ਉਹ ਇਸ ਕਰਕੇ ਤੇ ਨਹੀਂ ਲੈ ਕੇ ਆ ਰਿਹਾ। ਫਿਰ ਉਹ ਭਾਵੇਂ ਕੋਈ ਨਸ਼ਾ ਹੋਵੇ ਜੀ, ਇੱਕ ਗੱਲ ਚੇਤਾ ਰੱਖੋ, ਅਸੀਂ ਅਖਰੀ ਅਰਥ ਕਰਦੇ ਹਾਂ, ਕਹਿ ਦਿੰਦੇ ਹਾਂ ਵੀ ਸ਼ਰਾਬ ਦੇ ਪਿਆਲੇ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਹਾਂ ਨਾ, ਵੀ ਮਾਲਕ ਪਾਤਸ਼ਾਹ ਕਹਿੰਦੇ ਵੀ ਇੱਕ ਪਿਆਲਾ ਭਰ ਕੇ ਲੈ ਕੇ ਆਉਣ ਵਾਲਾ, ਦੂਜਾ ਉਹਦੇ ਵਿੱਚੋਂ ਭਰ ਕੇ ਆਪਣੇ ਲਈ ਸੇਵਨ ਕਰ ਰਿਹਾ। ਪਰ ਮਤ ਤੇ ਹੁਣ ਜਿਹੜੇ ਵੀ ਨਸ਼ੇ ਦੀ ਵਰਤੋਂ ਕਰਦਾ ਹੈ, ਜਿਸ ਵੀ ਨਸ਼ੇ ਦੀ, ਉਹ ਕਾਹਦੇ ਲਈ ਕਰ ਰਿਹਾ? ਬੇਸੁੱਧ ਹੋਣ ਵਾਸਤੇ ਹੀ ਕਰ ਰਿਹਾ ਵੀ ਮੈਨੂੰ ਸੋਝੀ ਨਾ ਰਵੇ, ਮੇਰੇ ਆਸ ਪਾਸ ਕੀ ਹੋ ਰਿਹਾ ਸੋਝੀ ਨਾ ਰਵੇ। ਉਹ ਇਸੇ ਕਰਕੇ ਹੀ ਕਰ ਰਿਹਾ ਵੀ ਮੇਰੇ ਨਾਲ ਜ਼ਿੰਦਗੀ 'ਚ ਕੀ ਵਰਤ ਰਿਹਾ ਮੈਨੂੰ ਸੋਝੀ ਨਾ ਰਵੇ, ਉਹ ਇਸੇ ਕਰਕੇ ਕਰ ਰਿਹਾ। ਹੁਣ ਸਤਿਗੁਰੂ ਜੀ ਨੇ ਜਿਹੜਾ ਜ਼ਿਕਰ ਕੀਤਾ, ਕਹਿੰਦੇ ਇੱਕ ਮਨੁੱਖ ਆ ਗਿਆ ਤੇ ਦੂਜਾ ਮਨੁੱਖ ਕੋਲੇ ਉਹਦੇ ਬਹਿ ਗਿਆ, ਹੁਣ ਦੋਵੇਂ ਹੀ ਲੱਗ ਪਏ। ਫਿਰ ਇੱਥੇ ਇੱਕ ਗੱਲ ਚੇਤਾ ਰੱਖੋ ਜੀ, ਹੁਣ ਗੁਰੂ ਸਾਹਿਬ ਕਹਿ ਰਹੇ ਨੇ ਵੀ ਰੱਬ ਦੇ ਮਿਲਾਪ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਉਹ ਰੁਕਾਵਟ ਹੈ, ਉਹ ਮਿਲਾਪ ਵਾਸਤੇ ਕਦੇ ਜ਼ਰੀਆ ਨਹੀਂ ਬਣਦਾ। ਕੋਈ ਵੀ ਨਸ਼ਾ ਉਹ ਰੱਬ ਦੇ ਮਿਲਾਪ ਵਿੱਚ ਰੁਕਾਵਟ ਹੈ, ਉਹ ਜ਼ਰੀਆ ਕਦੇ ਨਹੀਂ ਬਣਿਆ, ਸਾਧਨ ਨਹੀਂ ਕਦੇ ਬਣਿਆ ਵੀ ਮੈਂ ਆਖਾਂ ਵੀ ਮੈਂ ਨਸ਼ਾ ਕਰਕੇ ਤੇ ਮੁੜ ਕੇ ਮੇਰੀ ਰੱਬ ਨਾਲ ਸੁਰਤ ਬੜੀ ਜੁੜਦੀ ਹੈ, ਨਹੀਂ। ਸੁਰਤ ਰੱਬ ਨਾਲ ਤਾਂ ਜੁੜੇਗੀ ਜੇ ਬੰਦੇ ਨੂੰ ਆਪਣੀ ਸੁਰਤ ਰਹਿੰਦੀ ਹੋਏਗੀ, ਉਹ ਤੇ ਪਹਿਲਾਂ ਹੀ ਬੇਸੁੱਧ ਹੋਇਆ ਬੈਠਾ, ਉਹ ਤੇ ਪਹਿਲਾਂ ਹੀ ਬੇਸੁੱਧ ਹੋ ਗਿਆ ਨਾ। ਤੇ ਜਿਹੜਾ ਪਹਿਲਾਂ ਹੀ ਬੇਸੁੱਧ ਹੋ ਗਿਆ, ਉਹਦੀ ਸੋਝੀ ਜਾਂ ਉਹਨੂੰ ਸੁਰਤ ਜਾਂ ਉਹਦੀ ਸੁਰਤ ਜਾਂ ਉਹਨੂੰ ਇਸ ਗੱਲ ਦੀ ਸੋਝੀ ਕਿੱਥੋਂ ਰਹੇਗੀ ਵੀ ਪਰਮਾਤਮਾ ਨਾਲ ਮੈਂ ਕਿਵੇਂ ਜੁੜਨਾ ਤੇ ਕਿਵੇਂ ਨਹੀਂ। ਹੁਣ ਸਾਡੇ ਤੇ ਇੱਥੋਂ ਦੇ ਹਾਲਾਤ ਹੀ ਇੱਦਾਂ ਦੇ ਬਣੇ ਹੋਏ ਨਾ ਵੀ ਅਸੀਂ ਤੇ ਧਰਮ ਵੀ ਪ੍ਰਮੋਟ ਨਸ਼ੇ ਦੇ ਆਧਾਰ ਤੇ ਕਰਦੇ ਹਾਂ ਵੀ ਭਾਈ ਜੇ ਨਸ਼ੇ ਦੀ ਵਰਤੋਂ ਕਰੋ ਤੇ ਮਤ ਨੂੰ ਮਸਤੀ ਚੜ੍ਹ ਜਾਂਦੀ ਹੈ, ਨਸ਼ੇ ਦੀ ਵਰਤੋਂ ਕਰੇ ਤੇ ਮਨ ਜਿਹੜਾ ਉਹ ਮਸਤ ਹੋ, ਕਿੰਨਾ ਕੁਝ ਆਖਿਆ ਜਾਂਦਾ। ਤੇ ਜਿਸ ਥਾਂ ਉੱਤੇ ਧਰਮ ਦੀ ਪ੍ਰਮੋਸ਼ਨ, ਧਰਮ ਨੂੰ ਪ੍ਰਮੋਟ ਹੀ ਨਸ਼ੇ ਦੇ ਆਧਾਰ ਤੇ ਕੀਤਾ ਜਾਂਦਾ ਹੋਵੇ, ਉੱਥੇ ਰੱਬ ਦੀ ਗੱਲ ਤੇ ਨਹੀਂ ਹੋਏਗੀ, ਪਰਮੇਸ਼ਰ ਦੀ ਗੱਲ ਤੇ ਨਹੀਂ ਹੋਏਗੀ। ਸੁਭਾਵਿਕ ਜਿਹੀ ਗੱਲ ਹੈ, ਜਿਹੜੇ ਮਨੁੱਖ ਨੇ ਬਹਿ ਕੇ ਇਹ ਦੱਸਣਾ ਵੀ ਮੈਂ ਨਸ਼ਾ ਕਰਦਾ ਤੇ ਮੈਂ ਭਾਈ ਮਸਤ ਰਹਿਣਾ, ਮੈਂ ਨਸ਼ਾ ਕਰਦਾ ਤੇ ਮੈਂ ਮਸਤ ਰਹਿਣਾ, ਤੇ ਉਹਦੇ ਦਰ ਤੇ ਜਾ ਕੇ ਬੈਠਣ ਵਾਲਿਆਂ ਨੂੰ ਉਹ ਕਿਵੇਂ ਕਹਿ ਦੇਗਾ ਵੀ ਤੁਸੀਂ ਭਾਈ ਨਸ਼ਾ ਨਾ ਵਰਤੋ, ਤੁਹਾਨੂੰ ਨਸ਼ੇ ਦੀ ਲੋੜ ਕੋਈ ਨਹੀਂ, ਤੁਸੀਂ ਇਹਦੇ ਤੋਂ ਪਾਸੇ ਰਹੋ, ਇਹ ਸਿਹਤ ਲਈ ਵੀ ਚੰਗਾ ਨਹੀਂ ਤੇ ਇਹ ਤੁਹਾਡੇ ਜੀਵਨ ਵਾਸਤੇ ਵੀ ਚੰਗਾ ਨਹੀਂ, ਉਹ ਕਿਵੇਂ ਰੋਕੇਗਾ? ਉਹ ਤੇ ਇਹ ਹੀ ਆਖੇਗਾ ਨਾ ਵੀ ਭਾਈ ਮੈਂ ਕਰਦਾ, ਮੇਰੇ ਲਈ ਵੀ ਲੈ ਕੇ ਆਓ ਤੇ ਆਪਦੇ ਗੁਜ਼ਾਰੇ ਜੋਗਾ ਵੀ ਆਪ ਲਿਆਇਆ ਕਰੋ, ਉਹ ਤੇ ਇਹੀ ਆਖੇਗਾ। ਸੁਭਾਵਿਕ ਜਿਹੀ ਗੱਲ ਹੈ, ਤੁਸੀਂ ਵੇਖ ਲਓ ਹਾਲਾਤ ਕਿੱਦਾਂ ਦੇ ਨੇ ਆਸ ਪਾਸ ਦੇ, ਵੀ ਜਿੱਥੇ ਹੁਣ ਧਰਮ ਦੇ ਨਾਂ ਉੱਤੇ ਧਰਮੀ ਆਗੂ ਹੀ ਨਸ਼ੇ ਦੀ ਵਰਤੋਂ ਕਰਕੇ ਤੇ ਆਪਣੇ ਜਿਹੜੇ ਸ਼ਾਗਿਰਦ ਨੇ, ਆਪਣੇ ਰਾਹ ਤੇ ਚੱਲਣ ਵਾਲੇ ਜਿਹੜੇ ਉਹਦੇ ਪੰਧੀ ਨੇ, ਉਹਨਾਂ ਨੂੰ ਉਹ ਕਿਵੇਂ ਰੋਕੇਗਾ ਜਾਂ ਕਿਵੇਂ ਵਰਜੇਗਾ? ਸਾਡੇ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰੋ, ਮਲਕ ਪਾਤਸ਼ਾਹ ਜੀ ਨੂੰ ਜੋਗੀਆਂ ਦਾ ਮਿਲਾਪ ਹੋਇਆ, ਜੋਗੀਆਂ ਨੇ ਗੁਰੂ ਨਾਨਕ ਸਾਹਿਬ ਅੱਗੇ ਪਿਆਲੇ ਰੱਖੇ ਵੀ ਲਓ ਜੀ, ਤੇ ਗੁਰੂ ਨਾਨਕ ਸਾਹਿਬ ਇਨਕਾਰੀ ਹੋ ਗਏ ਵੀ ਨਹੀਂ। ਮਾਲਕ ਪਾਤਸ਼ਾਹ ਆਪ ਵੀ ਇਨਕਾਰੀ ਹੋਏ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਵਰਜਿਆ, ਉਹਨਾਂ ਨੂੰ ਵੀ ਰੋਕਿਆ ਵੀ ਤੁਸੀਂ ਵੀ ਇਸ ਝੂਠੇ ਨਸ਼ੇ ਵਿੱਚ ਗਲਤਾਨ ਨਾ ਹੋਵੋ। ਜੇ ਇਹਦੇ ਨਾਲ ਸੁਰਤ ਧੁਣ ਦੀ ਜੁੜਦੀ ਹੈ ਨਾ, ਤੇ ਗੁਰੂ ਸਾਹਿਬ ਕਹਿੰਦੇ ਵੀ ਇਹਦੇ ਨਾਲ ਨਹੀਂ। ਜੇ ਆਪਣੀ ਸੁਰਤ ਜੋੜਨੀ ਹੈ ਤੇ ਫਿਰ ਸੱਚ ਨਾਲ ਜੁੜੋ, ਜੇ ਆਪਣੀ ਸੁਰਤ ਜੋੜਨੀ ਹੈ ਤੇ ਅਕਾਲ ਪੁਰਖ ਦੇ ਪ੍ਰੇਮ ਵਿੱਚ ਆਪਣੀ ਸੁਰਤ ਨੂੰ ਜੋੜੋ। ਇਹਨਾਂ ਨਸ਼ਿਆਂ ਦੇ ਆਧਾਰ ਉੱਤੇ ਬੇਸੁੱਧ ਹੋ ਕੇ ਆਪਣੀ ਸੁਰਤ ਨੂੰ ਕਦੇ ਵੀ ਜੋੜਿਆ ਨਹੀਂ ਜਾ ਸਕਦਾ, ਫਿਰ ਉਹ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ। ਜਿਹੜਾ ਇਨਸਾਨ ਨਸ਼ੇ ਵਿੱਚ ਗਲਤਾਨ ਹੋ ਕੇ ਤੇ ਆਖੇ ਮੈਂ ਬੇਸੁੱਧ ਹੋ ਕੇ, ਜਿਹਨੂੰ ਆਪਣੇ ਸਰੀਰ ਦੀ ਸੁੱਧ ਨਹੀਂ, ਆਪਣੀ ਕਾਇਆਂ ਦੀਆਂ ਕਿਰਿਆਵਾਂ ਦੀ ਸੁੱਧ ਨਹੀਂ, ਕਾਇਆਂ ਦੀ ਕਿਰਿਆ ਦੀ ਵੀ ਸੋਝੀ ਨਹੀਂ ਰਹੀ, ਜਦੋਂ ਬਹੁਤਾ ਨਸ਼ੇ ਵਿੱਚ ਗਲਤਾਨ ਹੋ ਗਿਆ, ਕਾਇਆਂ ਦੀ ਕਿਰਿਆ ਦੀ ਵੀ ਸੋਝੀ ਨਹੀਂ, ਜਿਹਨੂੰ ਆਪਣੇ ਸਰੀਰ ਦੀ ਸੋਝੀ ਨਹੀਂ, ਤੇ ਉਹ ਇਨਸਾਨ ਕਿਵੇਂ ਆਖੇਗਾ ਵੀ ਮੈਨੂੰ ਰੱਬ ਦੀ ਸੋਝੀ ਹੈ, ਭਾਈ ਮੈਂ ਨਸ਼ੇ ਵਿੱਚ ਮਸਤ ਹੋਇਆ ਹਾਂ, ਕਿਵੇਂ ਹੋਏਗਾ ਉਹ? ਹੁਣ ਤੁਸੀਂ ਵੇਖੋ ਸਮਾਜ ਅੰਦਰ ਜਦੋਂ ਬਹੁਤਾਤ ਨਸ਼ੇ ਵਿੱਚ ਗਲਤਾਨ ਹੋ ਜਾਏ, ਕਾਇਆਂ ਦੀ ਕਿਰਿਆ ਦੀ ਸੋਝੀ ਵੀ ਨਹੀਂ, ਕਿੱਥੇ ਕਾਇਆ ਡਿੱਗ ਪੈਂਦੀ ਹੈ ਨਹੀਂ ਪਤਾ, ਭਾਵੇਂ ਉਹ ਗੰਦਗੀ ਦੇ ਢੇਰ ਉੱਤੇ ਡਿੱਗ ਪਏ, ਭਾਵੇਂ ਉਹ ਕਿਸੇ ਥਾਂ 'ਤੇ ਡਿੱਗ ਪਏ, ਭਾਵੇਂ ਕੋਈ ਜੀਵ ਆ ਕੇ ਹੈ ਨਾ ਉਹਦੇ ਸਰੀਰ ਨਾਲ ਕਿਸੇ ਤਰ੍ਹਾਂ ਦੀ ਵੀ ਵਰਤਾਓ ਵਰਤ ਵਿਹਾਰ ਕਰੇ, ਉਹਨੂੰ ਕੋਈ ਸੋਝੀ ਨਹੀਂ, ਇੱਥੋਂ ਤੱਕ ਆਪਣੀਆਂ ਸਰੀਰਕ ਕਿਰਿਆਵਾਂ ਦੀ ਵੀ ਸੋਝੀ ਨਹੀਂ, ਤੇ ਉਹ ਇਨਸਾਨ ਹੁਣ ਉੱਠ ਕੇ ਆਖੇ ਵੀ ਮੈਂ ਤੇ ਰੱਬ ਨਾਲ ਸੁਰਤ ਜੋੜੀ ਬੈਠਾ, ਭਾਈ ਮੇਰੀ ਤੇ ਸੁਰਤ ਉਸ ਅਕਾਲ ਪੁਰਖ ਨਾਲ ਜੁੜੀ ਹੈ, ਤੇ ਆਪਾਂ ਕਿਵੇਂ ਮੰਨ ਲਈਏ ਵੀ ਉਹ ਧਰਮੀ ਹੈ ਜਾਂ ਉਹ ਧਰਮ ਦਾ ਪਾਂਧੀ ਹੈ ਜਾਂ ਉਹ ਧਰਮ ਦੇ ਰਾਹ ਤੇ ਚੱਲਣ ਵਾਲਾ ਤੇ ਵਾਕਈ ਉਹਦੀ ਸੁਰਤ ਰੱਬ ਨਾਲ ਜੁੜੀ ਹੈ? ਹਾਂ, ਇਹ ਤੇ ਕਹਿ ਸਕਦੇ ਹਾਂ ਵੀ ਉਹਦੀ ਸੁਰਤ ਇੰਨੀ ਕੁ ਜ਼ਿਆਦਾ ਡਿੱਗ ਚੁੱਕੀ ਹੈ, ਉਹਦੀ ਮਤ ਇੰਨੀ ਕੁ ਜ਼ਿਆਦਾ ਡਿੱਗ ਚੁੱਕੀ ਹੈ, ਉਹਦੀ ਮਤ ਦੀ ਵਿਚਾਰ ਇੰਨੀ ਕੁ ਡਿੱਗ ਚੁੱਕੀ ਹੈ ਕਿ ਉਸ ਇਨਸਾਨ ਨੂੰ ਹੁਣ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਉਹ ਤੇ ਇਹੀ ਕਹਿੰਦਾ ਵੀ ਮੇਰਾ ਆਪਦਾ ਪੇਟ ਭਰਨਾ ਚਾਹੀਦਾ, ਮੇਰੇ ਨਸ਼ੇ ਦੀ ਵਰਤੋਂ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਹੈ, ਉਹਦੇ ਵਾਸਤੇ ਫਿਰ ਭਾਵੇਂ ਮੈਨੂੰ ਕਿਸੇ ਤਰ੍ਹਾਂ ਦੀ ਵੀ ਹਰਕਤ ਕਰਨੀ ਪਏ, ਭਾਵੇਂ ਚੋਰੀ ਕਰਨੀ ਪਏ, ਭਾਵੇਂ ਕਿਸੇ ਨੂੰ ਲੁੱਟਣਾ ਪਏ, ਭਾਵੇਂ ਕਿਸੇ ਨੂੰ ਠੱਗਣਾ ਪਏ, ਅਤੇ ਭਾਵੇਂ ਆਪਣੇ ਟੱਬਰ ਦੇ ਨਾਲ ਦੁਰਵਿਹਾਰ ਕਰਨਾ ਪਏ, ਅਤੇ ਇੱਥੋਂ ਤੱਕ ਭਾਵੇਂ ਆਪਣੇ ਘਰ ਦੀ ਸਮਾਨ ਅਤੇ ਵਸਤੂਆਂ ਜਾ ਕੇ ਵੇਚਣੀਆਂ ਹੀ ਕਿਉਂ ਨਾ ਪੈ ਜਾਣ, ਪਰ ਮੈਂ ਆਪਣੇ ਨਸ਼ੇ ਦੀ ਜਿਹੜੀ ਉਹ ਡੋਜ਼ ਹੈ, ਨਸ਼ੇ ਦੀ ਜਿਹੜੀ ਵਰਤੋਂ ਹੈ, ਉਹਨੂੰ ਛੱਡਾਂਗਾ ਨਹੀਂ, ਸਗੋਂ ਉਹਨੂੰ ਵਧਾ ਕੇ ਆਪਣੇ ਸਰੀਰ ਦੇ ਅੰਦਰ ਮੈਂ ਉਹਦਾ ਸੇਵਨ ਕਰਾਂਗਾ। ਫਿਰ ਉਹਨੂੰ ਸੁਰਤ ਨਹੀਂ ਹੈ ਨਾ, ਸੋਝੀ ਨਹੀਂ। ਇਸ ਲਈ ਮਾਲਕ ਜੀ ਕਹਿ ਰਹੇ ਨੇ ਪਹਿਲਾਂ, ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਮਨੁੱਖ ਹੀ ਲੈ ਕੇ ਆਇਆ, ਮਨੁੱਖ ਨੇ ਹੀ ਸੇਵਨ ਕੀਤਾ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਫਿਰ ਉਹਦੀ ਵਰਤੋਂ ਕਰਦਿਆਂ ਹੀ ਮਤ ਦੂਰ ਹੋ ਗਈ, ਝੱਲ ਪੁਣਾ ਜੀਵਨ ਵਿੱਚ, ਝੱਲ ਪੁਣਾ ਜਿਹੜਾ ਉਹ ਸਰੀਰ ਵਿੱਚ ਆਣ ਕੇ ਵੱਸ ਗਿਆ। ਹੁਣ ਜਿਹਨੇ ਨਸ਼ੇ ਦੀ ਵਰਤੋਂ ਕੀਤੀ ਹੋਵੇ, ਜਿਹੜਾ ਨਸ਼ੇ ਵਿੱਚ ਗਲਤਾਨ ਹੋਇਆ, ਉਹਦੇ ਕਦੇ ਸਰੀਰ ਦੀਆਂ ਕਿਰਿਆਵਾਂ ਅਤੇ ਉਹਦਾ ਝੱਲ ਪੁਣਾ ਵੇਖਿਆ ਕਰੋ, ਉਹਨੂੰ ਹੈ ਕਿਤੇ ਵੀ ਚਾਰ ਬੰਦੇ ਮੈਨੂੰ ਵੇਖ ਰਹੇ ਜਾਂ ਚਾਰ ਬੰਦੇ ਵੇਖ ਕੇ ਮੇਰਾ ਮਜ਼ਾਕ ਬਣਾਉਣਗੇ, ਝੱਲ ਪੁਣਾ ਉਹਦੇ। ਉਹਨੇ ਕਦੇ ਨਹੀਂ ਵੇਖਿਆ ਵੀ ਮੈਂ ਕਿਹੜਾ ਕਰਮ ਕਰ ਰਿਹਾ ਅਤੇ ਕਿਹੜਾ ਮੇਰੇ ਕਰਨ ਯੋਗ ਹੈ। ਉਹ ਫਿਰ ਆਪਣੀ ਉਸੇ ਝੱਲ ਪੁਣੇ ਦੇ ਵਿੱਚ ਮਸਤ ਹੋਇਆ ਅਤੇ ਉਹ ਇਨਸਾਨ ਆਪਣੇ ਉਹਨਾਂ ਕਰਮਾਂ ਵਿੱਚ ਹੀ ਉਲਝਿਆ ਪਿਆ। ਕੋਈ ਨਹੀਂ ਚਾਹੁੰਦਾ ਜੀ ਵੀ ਮੈਂ ਕਦੇ ਬੇਪੱਤ ਹੋਵਾਂ, ਕੋਈ ਚਾਹੁੰਦਾ ਹੈ? ਜਦੋਂ ਉਸੇ ਨਸ਼ੇ ਵਿੱਚ ਅੰਨੇ ਹੋਏ ਨੂੰ ਸੁਰਤ ਆਉਂਦੀ ਆ, ਉਹ ਆਪੇ ਸੋਚਦਾ ਵੀ ਮੈਂ ਬੇਪੱਤ ਬੜਾ ਹੋਇਆ, ਪਰ ਉਹ ਬੇਪੱਤ ਫਿਰ ਉਨਾ ਕੁ ਚਿਰ ਹੀ ਹੈ ਜਿੰਨਾ ਕੁ ਚਿਰ ਉਹਨੂੰ ਨਸ਼ੇ ਵਾਲਾ ਜਿਹੜਾ ਉਹਦੇ ਅੰਦਰ ਇਉਂ ਕਹਿ ਲਓ ਵੀ ਇੱਕ ਵਿਚਾਰ ਹੈ ਨਾ, ਜਿੰਨਾ ਚਿਰ ਉਹ ਨਹੀਂ ਪੈਦਾ ਹੁੰਦਾ ਉਨਾ ਕੁ ਚਿਰ ਤੇ ਸੋਚੀ ਜਾਂਦਾ ਵੀ ਮੈਂ ਬੇਪੱਤ ਹੋਇਆ, ਅਤੇ ਜਦੋਂ ਫਿਰ ਦੁਬਾਰਾ ਨਸ਼ੇ ਦਾ ਉਹਨੂੰ ਤੋੜ ਲੱਗਦੀ ਅਤੇ ਉਹ ਫਿਰ ਉਹ ਭੁੱਲ ਜਾਂਦਾ ਵੀ ਮੈਂ ਬੇਪੱਤ ਹੋਇਆ ਸਾਂ ਅਤੇ ਇਸੇ ਨਸ਼ੇ ਕਰਕੇ ਬੇਪੱਤ ਹੋਇਆ ਸਾਂ ਨਾ। ਉਹ ਆਪਣੀ ਪੱਤ ਤੱਕ ਗਵਾ ਲੈਂਦਾ ਜੀ ਉਹ ਇਨਸਾਨ, ਜਿਹੜਾ ਜਿੱਤ ਪੀਤਾ ਮਤ ਦੂਰ ਹੋਏ ਅਤੇ ਬਰਲ ਪਵੈ ਵਿੱਚ ਆਏ। ਜਦੋਂ ਝੱਲ ਪੁਣਾ ਹੀ ਆ ਕੇ ਜੀਵਨ ਦੇ ਅੰਦਰ ਵੱਸ ਗਿਆ, ਸਰੀਰ ਵਿੱਚ ਆ ਕੇ ਵੱਸ ਗਿਆ, ਫਿਰ ਉਹਨੂੰ ਕਿਸੇ ਤਰ੍ਹਾਂ ਦੀ ਸੋਝੀ ਸੁਰਤ ਨਹੀਂ, ਅਤੇ ਉਹ ਆਪਣੀ ਸੁਰਤ ਜਿਹੜੀ ਉਹਨੂੰ ਗਵਾ ਬੈਠਦਾ ਹੈ। ਫਿਰ ਸਮਾਜ ਦੇ ਅੰਦਰ ਕਈ ਤਰ੍ਹਾਂ ਦੇ ਦੁਰਵਿਹਾਰਾਂ ਦਾ ਉਹਨੂੰ ਸਾਹਮਣਾ ਵੀ ਕਰਨਾ ਪੈਂਦਾ, ਕਈ ਤਰ੍ਹਾਂ ਦੀ ਜਿਹੜੀ ਬਦਸਲੂਕੀ ਹੈ ਉਹਦੇ ਨਾਲ ਕੀਤੀ ਜਾਂਦੀ ਹੈ, ਸਿਰਫ ਇਸੇ ਕਰਕੇ ਕਿ ਉਹ ਝੱਲ ਪੁਣਾ ਅਤੇ ਬੇਸੁੱਧ ਹੋ ਕੇ ਜਿਉਂ ਰਿਹਾ ਹੈ। ਨਸ਼ਾ ਕਦੇ ਵੀ ਸਾਨੂੰ ਚੰਗਿਆਂ ਸਾਬਤ ਨਹੀਂ ਕਰਦਾ, ਚੰਗਿਆਂ ਸਾਬਤ ਨਹੀਂ ਕਰਦਾ। ਮਨੁੱਖ ਜਿਵੇਂ ਮਰਜ਼ੀ ਨਾ ਅੱਜ ਦੇ ਸਮੇਂ 'ਚ ਕਹੀ ਜਾਈ ਦੀ ਹੈ ਨਸ਼ਾ ਅਸੀਂ ਨਸ਼ਾ ਨਹੀਂ ਜੀ, ਅਸੀਂ ਤਾਂ ਸਿਰਫ ਇੱਕ ਮਾਹੌਲ ਦੇ ਅਨੁਸਾਰ ਵਿਚਰਦੇ, ਮਾਹੌਲ ਅਨੁਸਾਰ ਵਿਚਰੀਏ ਜਾਂ ਜਿਵੇਂ ਮਰਜ਼ੀ, ਸੁਭਾਵਿਕ ਜਿਹੀ ਗੱਲ ਹੈ। ਜਿਹੜੀ ਚੀਜ਼ ਸਾਡੀ ਮੱਤ ਸਾਡੀ ਕਾਇਆ ਅਤੇ ਸਾਡੇ ਪਰਿਵਾਰ ਵਾਸਤੇ ਲਾਹੇਵੰਦ ਨਹੀਂ, ਉਹਦਾ ਨੁਕਸਾਨ ਹੀ ਹੈ। ਫਿਰ ਉਹਦਾ ਭਾਵੇਂ ਦੌਰ ਚੱਲਦਾ ਹੋਵੇ, ਭਾਵੇਂ ਟਰੈਂਡ ਚੱਲਦਾ ਹੋਵੇ। ਅੱਜ ਦੀ ਭਾਸ਼ਾ 'ਚ ਜੇ ਗੱਲ ਕਰੀਏ ਵੀ ਮਨੁੱਖ ਕਹਿੰਦਾ ਜੀ ਕੀ ਕਰੀਏ, ਸਾਨੂੰ ਬਹੁਤ ਵੱਡੇ ਵੱਡੇ ਬਿਜ਼ਨਸਮੈਨਾਂ ਨਾਲ ਬਹਿਣਾ ਪੈਂਦਾ ਹੈ, ਇਸ ਕਰਕੇ ਇਹ ਸਾਰਾ ਕੁਝ ਤਾਂ ਆਮ ਜਿਹੀ ਗੱਲ ਹੈ। ਇਹ ਆਮ ਨਹੀਂ, ਨਸ਼ਾ ਤਾਂ ਨਸ਼ਾ ਹੀ ਹੈ, ਭਾਵੇਂ ਉਹ ਆਮ ਕਰਕੇ ਕਹਿ ਲਓ ਅਤੇ ਭਾਵੇਂ ਖਾਸ ਕਰਕੇ। ਜਿਹੜਾ ਜੀਵ ਉਹਨਾਂ ਵਿੱਚ ਉਲਝਿਆ ਉਹ ਉਹਨਾਂ ਵਿੱਚ ਉਲਝਿਆ ਹੀ ਰਹਿ ਜਾਂਦਾ, ਉਹ ਬੇਸੋਧੀ ਰਹਿ ਜਾਂਦਾ, ਉਹ ਕਦੇ ਸੋਝੀ ਵਾਲਾ ਨਹੀਂ ਜੇ ਬਣਦਾ। ਹੁਣ ਜਿਵੇਂ ਪੀਣ ਵਾਲਿਆਂ ਨੇ ਤਾਂ ਸ਼ਰਾਬ ਪੀਤੀ ਔਰ ਪਤਾ ਹੈ ਵੀ ਮਾੜੀ ਹੈ, ਅਤੇ ਜਿਹਨੇ ਪੀਣੀ ਹੈ ਉਹ ਇਹਨੂੰ ਪੰਜ ਰਤਨੀ ਕਹਿ ਕੇ ਵੀ ਪੀਤੀ ਜਾਂਦਾ ਹੈ, ਅਤੇ ਜੇ ਹੁਣ ਆਪਾਂ ਪੰਜ ਰਤਨੀ ਕਹਿ ਕੇ ਵੀ ਪੀ ਲਈਏ ਤਾਂ ਹੈ ਤਾਂ ਉਹ ਸ਼ਰਾਬ ਹੀ ਹੈ। ਇਹ ਨਹੀਂ ਵੀ ਜੇ ਉਹਨੂੰ ਅਸੀਂ ਨਾਮ ਬਦਲ ਕੇ ਦੇ ਤਾ ਅਤੇ ਉਹਨੇ ਭਾਈ ਹੁਣ ਕਰਮ ਵੀ ਦੂਜਾ ਕਰਨ ਲੱਗ ਜਾਣਾ, ਉਹਨੇ ਸਾਡੇ ਸਰੀਰ ਨੂੰ ਸਵਾਰਨ ਲੱਗ ਜਾਣਾ ਜਾਂ ਉਹਨੇ ਸਾਨੂੰ ਸੋਝੀ ਦੇਣ ਲੱਗ ਜਾਣੀ ਹੈ ਰਹਿਣਾ, ਅਤੇ ਉਹਨੇ ਸ਼ਰਾਬ ਹੀ ਹੈ। ਨਾਮ ਉਹਨੂੰ ਕੋਈ ਮਰਜ਼ੀ ਦੇ ਕੇ ਇਨਸਾਨ ਪੀਤੀ ਜਾਵੇ, ਪਰ ਸਾਹਿਬ ਜੀ ਕਹਿੰਦੇ ਭਾਈ ਖਿਆਲ ਰੱਖ, ਜਿਹੜੀ ਵਸਤੂ ਦੀ ਵਰਤੋਂ ਕਰਨ ਦੇ ਨਾਲ ਤੇਰੀ ਮੱਤ ਮਾਰੀ ਜਾਏ ਅਤੇ ਝੱਲ ਪਾਉਣਾ ਜਦੋਂ ਤੇਰੇ ਜੀਵਨ ਵਿੱਚ ਆਣ, ਵਸਦਾ ਹੈ
1: ਆਪਣਾ ਪਰਾਇਆ ਨਾ ਪਛਾਣਈ।

0: ਸਰੈ ਦਰਗਾਹ ਮਿਲੈ ਸਜਾਈ।
1: ਫਿਰ ਜੀ ਅਗਲੀਆਂ ਪੰਗਤੀਆਂ 'ਚ ਸਾਹਿਬ ਕਹਿੰਦੇ, ਆਪਣਾ ਪਰਾਇਆ ਨਾ ਪਛਾਣਈ, ਨਾ ਆਪਣੇ ਦੀ ਪਛਾਣ ਨਾ ਪਰਾਏ ਦੀ। ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ। ਖਸਮ ਦੇ ਵੱਲੋਂ ਕੀ ਮਿਲਦਾ ਹੈ? ਧੱਕੇ। ਮਾਲਕ ਵੱਲੋਂ ਧੱਕੇ ਵੱਜਦੇ। ਫਿਰ ਜਿਤ ਪੀਤਾ ਖਸਮ ਵਿਸਰੈ, ਜਿਹਨੂੰ ਪੀਣ ਦੇ ਨਾਲ ਖਸਮ ਤੱਕ ਭੁੱਲ ਜਾਏ। ਹੁਣ ਆਪਣਾ ਪਰਾਇਆ ਨਾ ਪਛਾਣੀ ਤੋਂ ਭਾਵਨਾ ਆਪਣੀ ਦੀ ਪਛਾਣ ਨਾ ਪਰਾਏ ਦੀ। ਰਿਸ਼ਤੇ ਨਾਤੇ ਤੱਕ ਵੀ ਵਿਸਾਰ ਦਿੰਦਾ ਨਾ ਜਦੋਂ ਜੀਵ ਨਸ਼ੇ 'ਚ ਅੰਨਾ ਹੋਵੇ। ਕੋਈ ਮਾਂ ਨਹੀਂ ਦਿਸੀ ਨਾ, ਕੋਈ ਭੈਣ ਨਹੀਂ ਨਜ਼ਰ ਆਈ, ਕੋਈ ਘਰ ਵਾਲੀ ਹੈ ਨਾ ਉਹ ਨਜ਼ਰ ਨਹੀਂ ਆਈ, ਕਿਸੇ ਵੀ ਰੂਪ ਦੇ ਵਿੱਚ ਕਹਿ ਲਓ ਜਦੋਂ ਨਸ਼ੇ

ਸ਼ਬਦ ਫਿਰ ਵਰਤੇ ਜਾਂਦੇ। ਪਰਿਵਾਰ ਦੇ ਜੀ ਤੱਕ ਆਖਣ ਲੱਗ ਜਾਂਦੇ, ਇਹ ਇਹ ਹੈ ਖਸਮੋਂ ਧੱਕੇ ਖਾਏ, ਮਾਲਕ ਵੱਲੋਂ ਧੱਕੇ ਵੱਜਦੇ। ਹੁਣ ਕੋਈ ਕਾਰ ਵਿਹਾਰ ਕਰਨ ਵਾਲਾ ਜੀਵ, ਨੌਕਰੀ ਕਰਨ ਵਾਲਾ, ਉਹ ਨਸ਼ਾ ਕਰਕੇ ਆਪਣੇ ਕੰਮ 'ਤੇ ਚਲਾ ਜਾਏ ਅਤੇ ਉਹਦਾ ਮਾਲਕ ਉਹਨੂੰ ਇਹ ਥੋੜ੍ਹੀ ਆਖੇਗਾ ਵੀ ਆ ਭਾਈ ਜੀ ਆਇਆਂ ਨੂੰ ਤੂੰ ਬੜਾ ਨਸ਼ਾ ਕਰਕੇ ਆ, ਧੱਕੇ ਹੀ ਮਾਰੇਗਾ ਨਾ ਉਹ ਵੀ ਚਲਾ ਜਾ ਭਾਈ, ਮੈਂ ਤੈਨੂੰ ਅੱਜ ਕੰਮ 'ਤੇ ਨਹੀਂ ਹੋ ਲੱਗਣ ਦੇ ਕਿਉਂਕਿ ਤੂੰ ਨਸ਼ੇ 'ਚ ਅੰਨਾ ਹੋਇਆ। ਅਤੇ ਸਾਹਿਬ ਕਹਿੰਦੇ ਜੇ ਸੰਸਾਰਕ ਤੌਰ 'ਤੇ ਮਾਲਕ ਜਿਹੜਾ ਹੈ ਉਹ ਆਪਣੇ ਚਾਕਰ ਨੂੰ ਕਦੇ ਨਸ਼ੇ 'ਚ ਅੰਨੇ ਹੋਏ ਨੂੰ ਕੰਮ 'ਤੇ ਨਹੀਂ ਲੱਗਣ ਦਿੰਦਾ, ਅਤੇ ਤੂੰ ਚੇਤਾ ਰੱਖ ਵੀ ਜੇ ਤੂੰ ਆ ਕੇ ਵੀ ਮੈਂ ਨਸ਼ਾ ਕਰਕੇ ਰੱਬ ਨੂੰ ਮਨਾ ਲੂੰ, ਅਕਾਲ ਪੁਰਖ ਨੂੰ ਪ੍ਰਸੰਨ ਕਰ ਲੂੰ, ਅਤੇ ਉਹ ਤੈਨੂੰ ਕਿਵੇਂ ਆਖੇਗਾ ਵੀ ਤੂੰ ਮੇਰਾ ਚਾਕਰ ਹੈ, ਤੂੰ ਮੇਰਾ ਸੇਵਕ ਹੈ। ਭਾਈ ਕੋਈ ਗੱਲ ਨਹੀਂ ਜੇ ਤੂੰ ਨਸ਼ੇ 'ਚ ਅੰਨਾ ਹੋਇਆ, ਨਹੀਂ ਇਹ ਮਨੁੱਖਾਂ ਦੀ ਆਪਣੀ ਜਿਹੜੀ ਨਾ ਜੀ ਕਾਢ ਹੈ, ਮਨੁੱਖਾਂ ਦੀ ਆਪਣੀ ਸੋਚ ਹੈ, ਆਪਣਾ ਹੀ ਨਿਰਮਾਣ ਹੈ, ਆਪਣੀ ਇਹਨਾਂ ਦੀ ਕਾਢ ਹੈ ਵੀ ਇਹਨਾਂ ਨੇ ਧਰਮ ਦੇ ਨਾਂ ਉੱਤੇ ਨਸ਼ਾ ਚਲਾਉਣਾ ਸ਼ੁਰੂ ਕਰ ਲਿਆ। ਕਿਉਂ? ਕਿਉਂਕਿ ਆਪ ਕਰਨਾ, ਹੁਣ ਜਦੋਂ ਆਪ ਨਸ਼ੇ ਦੀ ਵਰਤੋਂ ਕਰਨੀ ਹੈ ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਲੋਕ ਰੋਕਣਗੇ, ਰੋਕਣਗੇ। ਜਦੋਂ ਲੋਕਾਂ ਨੇ ਰੋਕਣਾ ਤਾਂ ਫਿਰ ਮਨ ਨੂੰ ਕੀ ਹੋਏਗੀ? ਪਰੇਸ਼ਾਨੀ, ਫਿਰ ਦੁਖੀ ਹੋਏਗਾ। ਫਿਰ ਇਹਨੇ ਕੀ ਕੀਤਾ? ਇਹਨੇ ਹੁਣ ਨਾ ਨਸ਼ੇ ਦੀ ਵਰਤੋਂ ਤੋਂ ਕੋਈ ਰੋਕੇ ਨਾ, ਨਸ਼ੇ ਦੀ ਵਰਤੋਂ ਤੋਂ ਕੋਈ ਵਰਜੇ ਨਾ, ਕੋਈ ਨਸ਼ੇ ਦੀ ਵਰਤੋਂ ਨੂੰ ਮਾੜਾ ਨਾ ਆਖੇ। ਇਹਨਾਂ ਕੀ ਕੀਤਾ? ਇਹਨਾਂ ਨੇ ਫਿਰ ਧਰਮ ਦੇ ਆਗੂਆਂ ਉੱਤੇ ਥੋਪਣਾ ਸ਼ੁਰੂ ਕਰ ਲਿਆ। ਵੇਖੋ ਜੀ ਉਹਨਾਂ ਨੇ ਵੀ ਕੀਤਾ, ਇਸ ਕਰਕੇ ਅਸੀਂ ਕਰ ਰਹੇ ਹਾਂ। ਇਹ ਤਾਂ ਭਾਈ ਸਾਡੇ ਧਰਮ ਦੇ ਪੈਗੰਬਰ ਵੱਲੋਂ, ਧਰਮ ਦੇ ਆਗੂ ਵੱਲੋਂ ਸਾਨੂੰ ਦਿੱਤਾ ਗਿਆ, ਅਸੀਂ ਇਸ ਕਰਕੇ ਇਹਦੀ ਵਰਤੋਂ। ਜਿੰਨਾ ਚਿਰ ਧਰਮ ਦੇ ਪੈਗੰਬਰ 'ਤੇ ਨਹੀਂ ਥੋਪਿਆ ਜਾਏਗਾ ਉਹਨਾਂ ਚਿਰ ਆਪਣੀ ਸੇਵਨ ਦੇ ਵਿੱਚ ਰੁਕਾਵਟ ਬਣਦਾ ਰਹੇਗਾ। ਇਸ ਲਈ ਪਹਿਲਾਂ ਧਰਮ ਦੇ ਪੈਗੰਬਰ 'ਤੇ ਥੋਪਿਆ, ਫਿਰ ਆਪ ਵਰਤੋਂ ਕੀਤੀ, ਹੁਣ ਆਪ ਜਿੰਨੀ ਮਰਜ਼ੀ ਵਰਤੋਂ ਕਰੀ ਜਾਣ, ਕੋਈ ਰੋਕੇਗਾ ਕੋਈ ਵਰਜੇਗਾ ਨਹੀਂ। ਕਿਉਂ? ਕਿਉਂਕਿ ਜੇ ਰੋਕੇਗਾ ਵੀ ਤਾਂ ਫਿਰ ਧਰਮ ਦੇ ਪੈਗੰਬਰ ਦਾ ਜ਼ਿਕਰ ਕਰਕੇ ਉੱਥੋਂ ਆਪ ਨਿਕਲਿਆ ਜਾਏਗਾ ਵੀ ਸਾਨੂੰ ਕੀ ਆਖਦੇ ਹੋ, ਸਾਨੂੰ ਤੇਰੀ ਅਸੀਂ ਤਾਂ ਧਰਮ ਦੇ ਪੈਗੰਬਰ ਦੀ ਸੁਣ ਕੇ ਅਤੇ ਫਿਰ ਮੰਨ ਰਹੇ ਹਾਂ। ਜਿੰਨਾ ਚਿਰ ਅਸੀਂ ਪੈਗੰਬਰ 'ਤੇ ਨਹੀਂ ਥੋਪਾਂਗੇ ਉਨਾ ਚਿਰ ਸੇਵਨ ਸੁਭਾਵਿਕ ਜਿਹੀ ਗੱਲ ਹੈ। ਕੋਈ ਨਸ਼ੇ ਦੀ ਵਰਤੋਂ ਕਰੇ ਧਰਮ ਦੇ ਨਾਂ 'ਤੇ ਆਪਾਂ ਰੋਕਾਂਗੇ। ਅਤੇ ਜਦੋਂ ਹੁਣ ਉਹਨੇ ਇਹ ਕਹਿਤਾ ਜੀ ਆਹ ਵੇਖ ਲਓ, ਪੜ੍ਹ ਕੇ ਵੇਖ ਲਓ, ਪਿਛੋਕੜ ਵੇਖ ਲਓ, ਉੱਥੇ ਤਾਂ ਸਾਰੇ ਹੀ ਵਰਤੋਂ ਕਰਦੇ ਸੀ, ਫਿਰ ਕੀ ਹੋਇਆ? ਫਿਰ ਅਸੀਂ ਵੀ ਚੁੱਪ ਕਰਕੇ ਬਹਿ ਗਏ, ਭਾਈ ਹੋ ਸਕਦਾ ਇਹਨਾਂ ਦੀ ਰਵਾਇਤ ਹੀ ਹੋਵੇ, ਉਹ ਰਿਵਾਇਤ ਹੀ ਹੋਵੇ। ਉਹ ਰਿਵਾਇਤ ਨੂੰ ਵੇਖ ਕੇ ਰੋਕਣ ਵਾਲਾ ਇਨਸਾਨ ਵੀ ਹਟ ਜਾਂਦਾ ਵੀ ਨਹੀਂ ਭਾਈ ਇਹਨਾਂ ਦਾ ਧਰਮ ਇਹਨਾਂ ਨੂੰ ਕਹਿ ਰਿਹਾ, ਉਹ ਧਰਮ ਦੇ ਨਾਂ 'ਤੇ ਜਦੋਂ ਚੱਲ ਪਿਆ ਸਿਲਸਿਲਾ ਫਿਰ ਕਿਸੇ ਨਹੀਂ ਰੋਕਿਆ। ਫਿਰ ਧਰਮ ਦੇ ਨਾਂ 'ਤੇ ਕੀ ਹੋਇਆ? ਇੱਕ ਪਾਸਾ ਵੇਖ ਲਓ ਜੀ ਤੁਸੀਂ, ਧਰਮ ਕੋਈ ਵੀ ਹੋਵੇ, ਧਰਮ ਕੋਈ ਵੀ ਹੋਵੇ, ਨਸ਼ੇ ਦੀ ਵਰਤੋਂ ਕਦੇ ਵੀ ਕਰਨ ਵਾਸਤੇ ਨਹੀਂ ਕਹਿੰਦਾ। ਇਹ ਮਨੁੱਖਾਂ ਦੀ ਸਿਰਫ ਆਪਣੀ ਸੋਚ ਹੈ, ਆਪਣੀ ਕਾਢ ਹੈ। ਧਰਮ ਦੇ ਨਾਂ ਉੱਤੇ ਮਨੁੱਖ ਨੇ ਆਪਣੇ ਲਈ ਰਾਹ ਬਣਾਇਆ, ਆਪਣੇ ਲਈ ਰਾਹ ਬਣਾਇਆ ਕਿ ਮੈਨੂੰ ਕੋਈ ਰੋਕ ਨਾ ਸਕੇ। ਅਤੇ ਚੇਤਾ ਰੱਖੋ ਜਿਸ ਧਰਮ ਦੇ ਨਾਂ ਉੱਤੇ ਨਸ਼ੇ ਦੀ ਵਰਤੋਂ ਵਧੇ ਜਾਂ ਨਸ਼ੇ ਦੀ ਵਰਤੋਂ ਵਧੀਕ ਕੀਤੀ ਜਾਏ ਉਹਨੂੰ ਕਦੇ ਧਰਮ ਨਹੀਂ ਆਖਿਆ ਜਾ ਸਕਦਾ, ਅਤੇ ਨਾ ਹੀ ਉਹ ਧਰਮ ਕਦੇ ਰੱਬ ਦੀ ਨੇੜਤਾ ਲੈ ਕੇ ਦਿੰਦਾ ਜੀ, ਕਦੇ ਵੀ ਨਹੀਂ। ਫਿਰ ਉਹ ਭਾਵੇਂ ਕੋਈ ਹੋਵੇ, ਕਿਸੇ ਨਾਲ ਸਾਡਾ ਕੋਈ ਵੈਰ ਜਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡੀ ਤਾਂ ਗੁਰੂ ਪਾਤਸ਼ਾਹ ਵੱਲੋਂ ਜੋ ਸੇਵਾ ਸ਼ਬਦ ਦੀ ਵਿਚਾਰ ਦਾ ਭਾਵ ਹੈ ਉਹਨੂੰ ਸਮੁੱਚੇ ਰੂਪ ਦੇ ਵਿੱਚ ਸਮਝਣਾ ਅਤੇ ਵਿਸਥਾਰ ਨਾਲ ਸਮਝਾਉਣਾ, ਇਹ ਸਾਡੀ ਇਉਂ ਕਹਿ ਲਓ ਵੀ ਗੁਰੂ ਸਾਹਿਬ ਵੱਲੋਂ ਲਾਈ ਸੇਵਾ। ਅਤੇ ਚੇਤਾ ਰੱਖੋ ਧਰਮ ਦੇ ਨਾਂ ਉੱਤੇ ਆਪਣੀਆਂ ਦੁਕਾਨਦਾਰੀਆਂ ਚਲਾ ਕੇ ਬੈਠਣ ਵਾਲੇ ਜਿੰਨੇ ਵੀ ਨੇ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਇੱਥੋਂ ਦਾ ਰਹਿਣ ਵਾਲਾ ਨੌਜਵਾਨ ਨਸ਼ੇ ਦੇ ਵਿੱਚੋਂ ਕਦੇ ਬਾਹਰ ਆਵੇ। ਉਹ ਤਾਂ ਚਾਹੁੰਦੇ ਨੇ ਵੀ ਇਹ ਨਸ਼ੇ ਵਿੱਚ ਗਲਤਾਨ ਰਹਿਣ ਅਤੇ ਅਸੀਂ ਇਹਨਾਂ ਦੇ ਘਰ, ਇਹਨਾਂ ਦੇ ਪਰਿਵਾਰ ਅਤੇ ਇਹਨਾਂ ਦੇ ਕਾਰ ਵਿਹਾਰ ਕਾਰੋਬਾਰ ਉਹਨਾਂ 'ਤੇ ਆਪਣੇ ਕਬਜ਼ੇ ਕਰਕੇ ਬੈਠੀਏ, ਇਹ ਸਾਡੇ ਗੁਲਾਮ ਰਹਿਣ, ਇਹਨਾਂ ਨੂੰ ਕਦੇ ਸੁਚੇਤਤਾ ਨਾ ਆਵੇ। ਮਕਸਦ ਤਾਂ ਇਹ ਹੀ ਹੈ, ਹੋਰ ਕੋਈ ਨਹੀਂ। ਮਕਸਦ ਇਹ ਹੀ ਹੈ ਵੀ ਇਹ ਬੇਸੁਰਤ ਰਹਿਣਗੇ, ਸਾਡੇ ਅਧੀਨ ਰਹਿਣਗੇ, ਅਤੇ ਫਿਰ ਅਸੀਂ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਵੀ ਤੋਰਾਂਗੇ, ਇਹਨਾਂ ਦੇ ਪਰਿਵਾਰ ਨੂੰ ਵੀ ਤੋਰਾਂਗੇ, ਇਹਨਾਂ ਦੇ ਕਾਰ ਵਿਹਾਰ ਵੀ ਤੋਰਾਂਗੇ। ਫਿਰ ਉਹ ਉਸੇ ਤਰ੍ਹਾਂ ਹੀ ਚੱਲੇਗਾ। ਅਤੇ ਜਦੋਂ ਕਾਬਜ਼ ਹੀ ਉਹ ਹੋ ਗਏ, ਜਦੋਂ ਕਾਬਜ਼ ਹੀ ਉਹ ਹੋ ਗਏ ਤਾਂ ਫਿਰ ਸੁਭਾਵਿਕ ਜਿਹੀ ਗੱਲ ਹੈ ਨਾ ਵੀ ਸਾਡੇ ਹੱਥ ਵਾਸਤੇ ਕੁਝ

ਨਹੀਂ ਰਿਹਾ, ਫਿਰ ਨਾ ਹੀ ਸਾਨੂੰ ਕਦੇ ਸੁਰਤ ਆਉਣੀ ਹੈ ਅਤੇ ਨਾ ਉਹਨਾਂ ਨੇ ਕਦੇ ਸੋਝੀ ਆਉਣ ਦੇਣੀ ਹੈ। ਜਿਹਨੇ ਆਪਣੇ ਕੋਲ ਸੱਦ ਕੇ ਆਪਣੇ ਕੋਲ ਬੁਲਾ ਕੇ ਇੱਕ ਨੌਜਵਾਨ ਦੇ ਹੱਥ ਵਿੱਚ ਨਸ਼ਾ ਹੀ ਫੜਾਇਆ ਹੋਵੇ, ਉਹ ਕਿਵੇਂ ਕਹਿ ਦੇਗਾ ਵੀ ਮੈਂ ਤੇਰਾ ਭਲਾ ਸੋਚਦਾ ਭਾਈ? ਉਹ ਕਹਿ ਦੇਗਾ ਮੈਂ ਤੇਰੇ ਟੱਬਰ ਦਾ ਭਲਾ ਸੋਚਦਾ, ਮੈਂ ਤੇਰੇ ਪਰਿਵਾਰ ਦਾ ਭਲਾ ਸੋਚਦਾ, ਮੈਂ ਤੇ ਚਾਹੁੰਦਾ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਹੋਵੇ, ਮੈਂ ਚਾਹੁੰਦਾ ਤੁਹਾਡਾ ਕਾਰ ਵਿਹਾਰ ਚੜ੍ਹਦੀ ਕਲਾ 'ਚ ਹੋਵੇ, ਉਹ ਕਿਵੇਂ ਆਖ ਦੇਗਾ ਵੀ ਮੈਂ ਤੁਹਾਡਾ ਭਲਾ ਸੋਚਦਾ? ਆਪਾਂ ਜੇ ਸਮਾਜਿਕ ਤੌਰ 'ਤੇ ਵਿਚਰੀਏ ਅਤੇ ਸਮਾਜਿਕ ਤੌਰ 'ਤੇ ਵਿਚਰਦਿਆਂ ਸਾਡਾ ਅਸੀਂ ਖੁਦ ਆਪ ਕਿਸੇ ਕੋਲ ਬੈਠੀਏ ਅਤੇ ਉਹ ਸਾਡੇ ਹੱਥਾਂ ਵਿੱਚ ਨਸ਼ੇ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵਸਤੂ ਫੜਾਵੇ ਅਤੇ ਅਸੀਂ ਆਖਾਂਗੇ ਵੀ ਤੂੰ ਸਾਡਾ ਭਲਾ ਸੋਚਦਾ, ਵੀ ਤੇਰਾ ਭਲਾ ਹੋਵੇ ਭਾਈ, ਤੂੰ ਮੇਰਾ ਬੜਾ ਭਲਾ ਲੋਚਿਆ, ਜਾਂ ਸਾਡੇ ਮਾਂ ਪਿਓ ਕਹਿਣਗੇ ਵੀ ਉਹ ਸਾਡੇ ਬੱਚੇ ਦਾ ਭਲਾ ਸੋਚਦਾ। ਜਿਹੜਾ ਬੱਚੇ ਦੇ ਹੱਥਾਂ ਵਿੱਚ ਨਸ਼ੇ ਦੀ ਪਦਾਰਥ ਨਸ਼ੀਲੀਆਂ ਵਸਤੂਆਂ ਫੜਾ ਰਿਹਾ ਹੋਵੇ, ਉਹ ਨਾ ਤਾਂ ਟੱਬਰ ਦਾ ਭਲਾ ਸੋਚ ਰਿਹਾ, ਨਾ ਬੱਚੇ ਦਾ ਭਲਾ ਸੋਚ ਰਿਹਾ, ਨਾ ਪਰਿਵਾਰ ਦਾ, ਨਾ ਹੀ ਉਹਦੇ ਆਉਣ ਵਾਲੇ ਭਵਿੱਖ ਦਾ। ਉਹ ਤਾਂ ਚਾਹੁੰਦਾ ਵੀ ਇਹਨਾਂ ਦੇ ਘਰ ਦਾ ਨੁਕਸਾਨ ਹੋਵੇ, ਇਹਨਾਂ ਦੇ ਪਰਿਵਾਰ ਦਾ ਨੁਕਸਾਨ ਹੋਵੇ, ਇਹਨਾਂ ਦੇ ਭਵਿੱਖ ਦਾ ਨੁਕਸਾਨ ਹੋਵੇ, ਉਹ ਕਦੇ ਭਲਾ ਨਹੀਂ ਜੇ ਚਾਹੁੰਦਾ। ਮਤਾਂ ਸੋਚੋ, ਜੇ ਕੋਈ ਇੱਕ ਵਾਰੀ ਨਸ਼ੀਲਾ ਪਦਾਰਥ ਦੇ ਕੇ ਅਤੇ ਦੂਜੀ ਵਾਰੀ ਫਿਰ ਸਾਨੂੰ ਉੱਥੇ ਲਾਵੇ, ਅਤੇ ਇਹ ਨਾ ਸੋਚੋ ਉਹ ਮੇਰੇ ਭਲੇ ਵਾਸਤੇ ਕਰ ਰਿਹਾ, ਭਲੇ ਵਾਸਤੇ ਨਹੀਂ ਕਰ ਰਿਹਾ, ਉਹ ਆਪਣੇ ਭਲੇ ਲਈ ਤਾਂ ਕਰਦਾ ਹੋ ਸਕਦਾ, ਪਰ ਸਾਡੇ ਭਲੇ ਲਈ ਨਹੀਂ, ਸਾਡੇ 'ਤੇ ਨੁਕਸਾਨ ਲਈ ਕਰਦਾ ਜੀ। ਇੱਕ ਵਾਰੀ ਉਸ ਨਸ਼ੇ ਵਿੱਚ ਗਲਤਾਨ ਜਿਹੜਾ ਵੀ ਜੀਵ, ਜਿਹੜਾ ਵੀ ਮਨੁੱਖ ਹੋ ਗਿਆ, ਮੁੜ ਕੇ ਉਹਨੇ ਪੁੱਛਣਾ ਨਹੀਂ ਜੇ, ਫਿਰ ਆਪ ਵੀ ਰੁਲਾਂਗੇ, ਟੱਬਰ ਵੀ ਰੁਲੇਗਾ, ਪਰਿਵਾਰ ਤੱਕ ਮੁੱਕ ਜਾਂਦੇ ਜੀ, ਘਰ ਤੱਕ ਉਜੜ ਜਾਂਦੇ ਇਹਨਾਂ ਨਸ਼ਿਆਂ ਦੇ ਵਿੱਚ ਜਿਹੜਾ ਗਲਤਾਨ ਹੋ ਕੇ ਰਹਿ ਜਾਏ। ਕੋਈ ਭਲਾ ਨਹੀਂ ਜੇ ਚਾਹੁੰਦਾ, ਕੋਈ ਚੰਗਾ ਨਹੀਂ ਚਾਹੁੰਦਾ। ਜੇ ਉਹ ਭਲਾ ਹੀ ਚਾਹੁੰਦਾ ਹੁੰਦਾ ਤਾਂ ਉਹ ਮੈਨੂੰ ਨਸ਼ੇ ਕਰਦੇ ਨੂੰ ਰੋਕਦਾ, ਜੇ ਉਹ ਮੇਰਾ ਭਲਾ ਲੋਚਦਾ, ਪਰ ਉਹ ਭਲਾ ਨਹੀਂ ਚਾਹੁੰਦਾ, ਉਹ ਤਾਂ ਕਹਿ ਰਿਹਾ ਇਹਦੇ ਨਾਲ ਕੀ ਬਣਨਾ, ਇਹਨੂੰ ਹੋਰ ਵਧਾ ਕੇ ਇਹਦੀ ਵਰਤੋਂ ਕਰਿਆ ਕਰ। ਉਹ ਤਾਂ ਕਹਿ ਰਿਹਾ, ਉਹ ਭਲਾ ਥੋੜ੍ਹੀ ਚਾਹੁੰਦਾ, ਉਹ ਤਾਂ ਚਾਹੁੰਦਾ ਵੀ ਨੁਕਸਾਨ ਹੋ ਗਿਆ। ਇਸ ਲਈ ਗੁਰੂ ਸਾਹਿਬ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ, ਭਾਈ ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਉਹ ਰੱਬ ਦੇ ਦਰ 'ਤੇ ਕਿਵੇਂ ਪ੍ਰਵਾਨ ਹੋ ਜਾਏਗਾ ਜੀ, ਜਿਹਨੂੰ ਇਹ ਵੀ ਪਛਾਣ ਨਹੀਂ ਰਹੀ ਵੀ ਇਹ ਮੇਰਾ ਆਪਣਾ ਕੇ ਪਰਾਇਆ ਹੈ? ਉਹਨੂੰ ਰੱਬ ਦੇ ਦਰ 'ਤੇ ਥਾਂ ਮਿਲ ਜਾਣੀ? ਫਿਰ ਜਿੱਤ ਪੀਤਾ ਖਸਮ ਵਿਸਰੈ, ਜਿਹਨੂੰ ਪੀਣ ਦੇ ਨਾਲ ਰੱਬ ਚੇਤੇ ਵੀ ਨਾ ਰਵੇ, ਤੇ ਸਾਹਿਬ ਕਹਿੰਦੇ ਦਰਗਾਹ ਮਿਲਾ ਸਜਾਏ, ਫਿਰ ਰੱਬ ਦੇ ਦਰ 'ਤੇ ਮਾਣ ਸਤਿਕਾਰ ਨਹੀਂ, ਫਿਰ ਰੱਬ ਦੇ ਦਰ 'ਤੇ ਤੇ ਸਜ਼ਾ ਹੀ ਮਿਲਦੀ ਹੈ। ਰੱਬ ਦੇ ਦਰ ਤੋਂ ਤੇ ਫਿਰ ਧੱਕੇ ਹੀ ਵੱਜਦੇ ਨੇ, ਸਜ਼ਾ ਮਿਲਦੀ ਹੈ। ਉੱਥੇ ਕੋਈ ਮਾਣ ਸਤਿਕਾਰ ਤੇ ਕੋਈ ਪ੍ਰਵਾਨਗੀ ਨਹੀਂ, ਭਾਵੇਂ ਕੋਈ ਲੱਖ ਮਸਤ ਬਣ ਬਣ ਬਹਿੰਦਾ ਹੋਵੇ, ਜਿਹੜਾ ਨਸ਼ੇ ਵਿੱਚ ਮਸਤ ਬਣ ਕੇ ਬੈਠਾ ਉਹ ਕਦੇ ਰੱਬ ਦਾ ਭਗਤ ਨਹੀਂ ਹੋ ਸਕਦਾ, ਤੇ ਨਾ ਹੀ ਕਦੇ ਰੱਬ ਹੋ ਸਕਦਾ, ਤੇ ਨਾ ਰੱਬ ਦਾ ਫਕੀਰ। ਰੱਬ ਦਾ ਫਕੀਰ ਤੇ ਰੱਬੀ ਪ੍ਰੇਮ ਵਿੱਚ ਮਸਤ ਹੋ ਸਕਦਾ, ਉਹ ਨਸ਼ਿਆਂ ਵਿੱਚ ਗਲਤਾਨ ਹੋ ਕੇ ਕਦੇ ਮਸਤ ਨਹੀਂ ਜੇ ਬਣ ਸਕਦਾ, ਭਾਵੇਂ ਕੋਈ ਹੋਵੇ। ਸਤਿਗੁਰੂ ਜੀ ਕਹਿ ਰਹੇ, ਕਹਿੰਦੇ ਜਿੱਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ। ਭਾਈ ਜਿਹਦੀ ਵਰਤੋਂ ਕਰਨ ਦੇ ਨਾਲ ਆਪਣਾ ਮਾਲਕ ਹੀ ਭੁੱਲ ਜਾਏ, ਫਿਰ ਉਸ ਮਾਲਕ ਨੂੰ ਭੁੱਲ ਜਾਣ ਵਾਲੇ ਨੂੰ ਦਰਗਾਹ ਦੇ ਵਿੱਚ ਸਜ਼ਾ ਹੀ ਮਿਲਦੀ ਹੈ।

ਫਿਰ ਜੀ ਗੁਰੂ ਸਾਹਿਬ ਨੇ ਅਗਲੀਆਂ ਪੰਕਤੀਆਂ ਵਿੱਚ ਜੋ ਜ਼ਿਕਰ ਕੀਤਾ, ਝੂਠਾ ਮਦ ਮੂਲ ਨਾ ਪੀਚਈ। ਝੂਠਾ ਮਦ, ਮਦ ਮਤਲਬ ਨਸ਼ਾ, ਝੂਠਾ ਮਦ ਮੂਲ ਨਾ ਪੀਚਈ। ਮੂਲ ਮਤਲਬ ਮੁੱਢ ਤੋਂ ਹੀ, ਰਤਾ ਮਾਤਰ ਵੀ। ਜੇ ਕਾ ਪਾਰ ਵਸਾਏ, ਕਹਿੰਦੇ ਜਿੱਥੋਂ ਤੱਕ ਵਸ ਚੱਲੇ ਇਹਦੇ ਤੋਂ ਦੂਰੀ ਬਣਾ ਕੇ ਰੱਖੋ। ਜਿੱਥੋਂ ਤੱਕ ਵਸ ਚੱਲੇ, ਜਿੱਥੋਂ ਤੱਕ ਜ਼ੋਰ ਚੱਲੇ, ਨਸ਼ੇ ਦੀ ਕਦੇ ਨੇੜਤਾ ਨਹੀਂ, ਨਸ਼ੇ ਤੋਂ ਦੂਰੀ ਬਣਾ ਕੇ ਰੱਖੋ। ਫਿਰ ਉਹ ਭਾਵੇਂ ਕਿਸੇ ਰੂਪ ਵਿੱਚ ਹੋਵੇ, ਉਹ ਕਿਸੇ ਰੂਪ ਵਿੱਚ ਹੋਵੇ। ਇਹ ਨਹੀਂ ਕਿ ਕੋਈ ਧਰਮ ਦੇ ਨਾਂ 'ਤੇ ਸਾਨੂੰ ਨਸ਼ੇ ਨਾਲ ਜੋੜੇ ਅਤੇ ਅਸੀਂ ਕਹੀਏ ਵੀ ਇਹ ਤਾਂ ਧਰਮੀ ਨਸ਼ਾ, ਨਸ਼ਾ ਤਾਂ ਨਸ਼ਾ ਹੀ ਹੈ, ਉਹ ਕਦੇ ਧਰਮੀ ਨਹੀਂ ਹੋਇਆ। ਨਸ਼ਾ ਕਦੇ ਧਰਮੀ ਥੋੜ੍ਹੀ ਹੁੰਦਾ, ਨਸ਼ਾ ਕਦੇ ਧਰਮ ਦਾ ਅੰਗ ਨਹੀਂ ਜੇ ਬਣ ਸਕਦਾ, ਕਦੇ ਵੀ ਨਹੀਂ ਬਣ ਸਕਦਾ। ਉਹਨੇ ਨਸ਼ਾ ਹੀ ਰਹਿਣਾ। ਇਸ ਲਈ ਗੁਰੂ ਸਾਹਿਬ ਕਹਿੰਦੇ ਝੂਠਾ ਮਦ, ਝੂਠਾ ਨਸ਼ਾ ਮੂਲ ਨਾ ਪੀਚਈ, ਰਤਾ ਮਾਤਰ ਵੀ ਨਹੀਂ। ਜੇਕਰ ਜਿੱਥੋਂ ਤੱਕ ਵਸ ਚੱਲੇ ਇਹਦੇ ਤੋਂ ਦੂਰੀ ਬਣਾ ਕੇ ਰੱਖ। ਜਿਹੜਾ ਰਾਹ ਤੈਨੂੰ ਇਸ ਰਾਹ 'ਤੇ ਲੈ ਕੇ ਜਾਵੇ ਨਾ, ਉਹ ਰਾਹ ਛੱਡ ਦੇ ਬਸ। ਜਿਹੜਾ ਇਨਸਾਨ ਇਸ ਰਾਹ 'ਤੇ ਲੈ ਕੇ ਜਾਏ ਉਹ ਇਨਸਾਨ ਵੀ ਛੱਡ ਦੇ। ਜੇਕਰ ਪਾਰ ਵਸਾਏ ਤਾਂ ਮਤਲਬ ਤਾਂ ਇਹ ਹੀ ਹੈ ਨਾ ਜੀ, ਜਿੱਥੋਂ ਤੱਕ ਵਸ ਚੱਲੇ ਇਹਦੇ ਤੋਂ ਦੂਰੀ ਬਣਾ ਕੇ ਰੱਖ। ਇਹਦੀ ਨੇੜਤਾ ਨਹੀਂ, ਇਹਦੀ ਨੇੜਤਾ ਨਹੀਂ, ਭਾਵੇਂ ਤੇਰੀ ਮਜਬੂਰੀ ਹੈ, ਭਾਵੇਂ ਕਿਸੇ ਵੀ ਰੂਪ ਦੇ ਵਿੱਚ ਤੂੰ ਆਖੀ ਜਾਏ ਇਹਦੇ ਤੋਂ ਦੂਰੀ ਬਣਾ ਕੇ ਰੱਖ, ਇਹਦੀ ਨੇੜਤਾ ਨਹੀਂ। ਮਾਲਕ ਕਹਿੰਦੇ ਭਾਈ ਜਿੱਥੋਂ ਤੱਕ ਵਸ ਚੱਲੇ ਇਹ ਤੋਂ ਪਾਸਾ ਵੱਟ ਕੇ ਰੱਖ, ਝੂਠੇ ਨਸ਼ੇ ਵਿੱਚ ਕਦੇ ਗਲਤਾਨ ਨਹੀਂ ਹੋਣਾ, ਝੂਠੇ ਨਸ਼ੇ ਦੇ ਵਿੱਚ ਕਦੇ ਗਲਤਾਨ ਨਹੀਂ ਹੋਣਾ, ਇਹਦੇ ਤੋਂ ਦੂਰੀ ਬਣਾ ਕੇ ਰੱਖ। ਨਾਨਕ ਨਦਰੀ ਸੱਚ ਮਦ ਪਾਈ ਹੈ। ਕਹਿੰਦੇ ਭਾਈ ਹੇ ਨਾਨਕ ਜੀਓ, ਕਿਤੇ ਅਕਾਲ ਪੁਰਖ ਪਰਮੇਸ਼ਵਰ ਆਪ ਬਖਸ਼ਿਸ਼ ਦੀ ਨਦਰ ਕਰ ਦਵੇ, ਫਿਰ ਉਹ ਸੁਰਤ ਨੂੰ ਆਪਣੇ ਨਾਲ ਜੋੜ ਲੈਂਦਾ, ਫਿਰ ਸੁਰਤ ਉਪਰਾਮ ਹੋ ਜਾਂਦੀ ਹੈ। ਆ ਦੁਨਿਆਵੀ ਤੌਰ 'ਤੇ ਤਾਂ ਇਸ ਕਰਕੇ ਕਰਦਾ ਰਿਹਾ ਨਾ ਵੀ ਸੁਰਤ ਭੁੱਲੀ ਰਵੇ। ਮਾਲਕ ਕਹਿੰਦੇ ਜੇ ਰੱਬ ਬਖਸ਼ਿਸ਼ ਕਰਦੇ ਉਹ ਸੋਝੀ ਦੇ ਦਿੰਦਾ, ਜਦੋਂ ਉਹ ਸੋਝੀ ਦਿੰਦਾ ਫਿਰ ਸੁਰਤ ਉਹਦੇ ਪ੍ਰੇਮ ਵਿੱਚ ਜੁੜਦੀ ਹੈ। ਜਦੋਂ ਸੁਰਤ ਉਹਦੀ ਪ੍ਰੇਮ ਉਹਦੀ ਪ੍ਰੀਤ ਵਿੱਚ ਜੁੜੇ, ਫਿਰ ਉਹਦੀ ਪ੍ਰੀਤ ਵਿੱਚ ਜੁੜੀ ਹੋਈ ਸੁਰਤ ਜਿਹੜੀ ਹੈ ਨਾ, ਉਹ ਸੰਸਾਰ ਤੋਂ ਵੈਸੇ ਉਪਰਾਮਤਾ ਹਾਸਲ ਕਰ ਲੈਂਦੀ ਹੈ। ਤੂੰ ਤਾਂ ਇਹ ਕਹਿੰਦਾ ਰਿਹਾ ਵੀ ਮੈਂ ਤਾਂ ਵਰਤੋਂ ਕਰਦਾ ਵੀ ਚਿੰਤਾਵਾਂ ਭੁੱਲ ਜਾਵਾਂ। ਮਾਲਕ ਕਹਿੰਦੇ ਕਿਤੇ ਰੱਬ ਦੇ ਪ੍ਰੇਮ ਵਿੱਚ ਮਸਤ ਹੋ, ਰੱਬ ਦੇ ਪਿਆਰ ਵਿੱਚ ਲੱਗ ਜਾ, ਚਿੰਤਾ ਤੇ ਉਹ ਤੇਰੇ ਜੀਵਨ ਵਿੱਚ ਰਹਿਣ ਹੀ ਨਹੀਂ ਦਿੰਦਾ। ਫਰਕ ਹੈ ਜੀ, ਇੱਕ ਇਨਸਾਨ ਨਸ਼ੇ ਵਿੱਚ ਗਲਤਾਨ ਹੋ ਕੇ ਚਿੰਤਾ ਵਿਸਾਰਨੀ ਚਾਹੁੰਦਾ, ਤੇ ਇੱਕ ਉਹ ਹੈ ਜਿਹੜਾ ਰੱਬ ਦੇ ਪ੍ਰੇਮ ਵਿੱਚ ਲੱਗਿਆ, ਉੱਥੇ ਚਿੰਤਾ ਵਿਸਾਰਨ ਦੀ ਲੋੜ ਨਹੀਂ, ਉਹ ਸਹਿਜ ਸੁਭਾਅ ਰੱਬ ਚਿੰਤਾਵਾਂ ਤੋਂ ਮੁਕਤ ਕਰ ਦਿੰਦਾ ਹੈ। ਚਿੰਤਾ ਤੋਂ ਮੁਕਤ ਜੀਵ ਸਹਿਜ ਸੁਭਾਅ ਹੋ ਜਾਂਦਾ, ਚਿੰਤਾਵਾਂ ਵਿਸਰ ਜਾਂਦੀਆਂ ਨੇ। ਜਦੋਂ ਚਿੰਤਨ ਕੋਲੇ ਹੋਵੇ, ਕਰਤੇ ਦੀ ਯਾਦ ਕੋਲੇ ਹੋਵੇ, ਚਿੰਤਾਵਾਂ ਕਦੇ ਨਹੀਂ ਜੇ ਰਹਿੰਦੀਆਂ। ਤੇ ਜਿਹੜਾ ਜੀਵ ਚਿੰਤਾਵਾਂ ਨੂੰ ਵਿਸਾਰਨ ਵਾਸਤੇ ਨਸ਼ਿਆਂ ਦੀ ਵਰਤੋਂ ਕਰਦਾ ਫਿਰਦਾ, ਉਹ ਸਿਰਫ ਨਸ਼ੇ ਦੀ ਵਰਤੋਂ ਕਰਨੀ ਚਾਹੁੰਦਾ, ਚਿੰਤਾਵਾਂ ਕਦੇ ਵਿਸਰਦੀਆਂ ਨਹੀਂ, ਭਾਵੇਂ ਉਹ ਲੱਖ ਨਸ਼ੇ ਦੀ ਵਰਤੋਂ ਕਰਦਾ ਫਿਰੇ। ਇਸ ਲਈ ਸਾਹਿਬ ਕਹਿੰਦੇ ਚਿੰਤਨ ਵਿੱਚ ਜੁੜ, ਕਰਤੇ ਦੀ ਯਾਦ ਵਿੱਚ ਜੁੜ। ਜਦੋਂ ਉਹਦੀ ਯਾਦ ਵਿੱਚ ਜੁੜੇਗਾ ਫਿਰ ਸੱਚ ਮਦ ਪਾਈ ਹੈ, ਫਿਰ ਸੱਚ ਦਾ ਜਿਹੜਾ ਮਦ ਹੈ ਉਹ ਮਿਲਦਾ ਹੈ, ਸੱਚ ਦਾ ਨਸ਼ਾ ਫਿਰ ਮਿਲਦਾ ਹੈ, ਸੱਚ ਨਾਲ ਪ੍ਰੇਮ ਮਿਲਦਾ ਹੈ, ਔਰ ਸਤਿਗੁਰ ਮਿਲਿਆ ਜਿਸ ਆਏ, ਜਿਹਦੇ ਉੱਤੇ ਗੁਰੂ ਤਰਸ ਕਰਦਾ। ਸਦਾ ਸਾਹਿਬ ਕਹਿ ਰੰਗ ਰਹੇ ਮਹਲੀ ਪਾਵੈ ਥਾਓ। ਕਹਿੰਦੇ ਭਾਈ ਫਿਰ ਉਹ ਜੀਵ ਹਮੇਸ਼ਾ ਰੱਬ ਦੇ ਰੰਗ ਵਿੱਚ ਰਹਿੰਦਾ, ਤੇ ਰੱਬ ਦੇ ਰੰਗ ਵਿੱਚ ਰਹਿਣ ਵਾਲਾ ਫਿਰ ਰੱਬ ਦੇ ਦਰ ਉੱਤੇ ਪ੍ਰਵਾਨ ਹੋ ਜਾਂਦਾ, ਉਹਨੂੰ ਰੱਬ ਦੇ ਘਰ ਵਿੱਚ ਥਾਂ ਮਿਲ

0: ਫਿਰ ਜੀ ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ, ਕਹਿੰਦੇ ਇਹ ਜਗਤ ਜੀਵਤ ਮਰੈ, ਇਹ ਜਗਤ ਇਹ ਸੰਸਾਰ ਜੀਵਤ ਮਰੈ, ਜਿਉਂਦਿਆਂ ਜੀ ਮਰ ਜਾਂਦਾ। ਕਦੋਂ ਜਾ ਇਸ ਨੂੰ ਸੋਝੀ ਪਾਏ, ਜਦੋਂ ਇਹਨੂੰ ਸੋਝੀ ਮਿਲਦੀ ਹੈ। ਸੋਝੀ ਮਤਲਬ ਜਦੋਂ ਗਿਆਨ ਮਿਲਦਾ ਹੈ, ਸੁਚੇਤਤਾ ਸੁਰਤ ਜਦੋਂ ਮਿਲਦੀ ਨਾ, ਫਿਰ ਇਹ ਜਗਤ ਜੀਵਤ ਮਰੈ। ਜਦੋਂ ਜਿਉਂਦਿਆਂ ਜੀ ਮਰ ਜਾਈਏ, ਜਿਉਂਦਿਆਂ ਜੀ ਮਰ ਜਾਣ ਤੋਂ ਭਾਵ ਆਪਣੇ ਭਾਵ ਨੂੰ, ਆਪਣੇ ਆਪੇ ਨੂੰ ਖਤਮ ਕਰ ਲੈਣਾ, ਆਪਣੇ ਆਪੇ ਨੂੰ ਖਤਮ ਕਰ ਲੈਣ ਤੋਂ ਭਾਵ ਆਪਣੀ ਹਉਮੈ, ਆਪਣੇ ਹੰਕਾਰ, ਆਪਣੀ ਮੈਂ, ਆਪਣੇ ਅਪਣੱਤ ਦੇ ਦਾਅਵਿਆਂ ਨੂੰ ਖਤਮ ਕਰ ਲੈਣਾ। ਪਰ ਇਹ ਸਾਰਾ ਕੁਝ ਉਦੋਂ ਹੁੰਦਾ, ਸਾਹਿਬ ਕਹਿੰਦੇ, ਜਦੋਂ ਜੀਵ ਸੋਝੀ ਪ੍ਰਾਪਤ ਕਰਦਾ ਹੈ। ਸੋਝੀ ਮਤਲਬ ਗਿਆਨ, ਸੱਚ ਦਾ ਗਿਆਨ ਕਹਿ ਲਓ, ਸੱਚੇ ਦਾ ਗਿਆਨ ਕਹਿ ਲਓ। ਜਦੋਂ ਜੀਵ ਸੱਚੇ ਦੇ ਗਿਆਨ ਨੂੰ ਹਾਸਲ ਕਰਦਾ, ਸੱਚ ਦੇ ਗਿਆਨ ਨੂੰ ਹਾਸਲ ਕਰਦਾ, ਫਿਰ ਆਪਣੇ ਆਪੇ ਨੂੰ ਇਹ ਮਾਰ ਲੈਂਦਾ, ਆਪਣੇ ਆਪੇ ਨੂੰ ਮਾਰ ਲੈਂਦਾ। ਹੁਣ ਇਹਨਾਂ ਦੋਵਾਂ ਸ਼ਲੋਕਾਂ ਨੂੰ ਗੁਰੂ ਸਾਹਿਬ ਨੇ ਇਕੱਠਿਆਂ ਦਿੱਤਾ, ਇਹਦਾ ਮਤਲਬ ਇੱਕ ਦੂਜੇ ਨਾਲ ਮਿਲਾਪ, ਇਹਨਾਂ ਦਾ ਵਿਚਾਰ ਮਿਲਦੀ ਹੈ। ਨਸ਼ੇ ਦੀ ਵਰਤੋਂ ਕਰਦਾ ਰਿਹਾ ਆਪਣੇ ਆਪੇ ਨੂੰ ਵਿਸਾਰਨ ਵਾਸਤੇ। ਸਤਿਗੁਰੂ ਕਹਿੰਦੇ ਨਸ਼ੇ ਦੀ ਵਰਤੋਂ ਨਾਲ ਨਹੀਂ, ਗਿਆਨ ਦੀ ਵਰਤੋਂ ਦੇ ਨਾਲ ਆਪਣਾ ਆਪਾ ਵਿਸਰਦਾ ਹੈ। ਆਪਣੀ ਮੈਂ ਉਦੋਂ ਮਰਦੀ ਹੈ ਜਦੋਂ ਗਿਆਨ ਆ ਜਾਏ, ਆਪਣਾ ਆਪਾ ਉਦੋਂ ਨਹੀਂ ਮਰਦਾ ਜੇ ਜੀਵ ਝੂਠੇ ਨਸ਼ੇ ਵਿੱਚ ਗਲਤਾਨ ਹੋ ਜਾਏ। ਆਪਣੇ ਆਪੇ ਦੀ ਜਗਤ ਜੀਵਤ ਮੂਹਾ ਤੋਂ ਭਾਵ ਆਪਣੇ ਆਪੇ ਨੂੰ ਮਾਰਨਾ ਹੀ ਹੈ ਨਾ। ਆਪਣੇ ਆਪੇ ਨੂੰ ਤੇ ਉਹ ਹੀ ਮਾਰੇਗਾ ਜੀ ਜਿਹਨੇ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਜਿਹਨੇ ਸੋਝੀ ਹਾਸਲ ਕੀਤੀ, ਜਿਹਨੇ ਇਹ ਹਾਸਲ ਕਰ ਲਿਆ ਨਾ ਵੀ ਕੂੜ ਰਾਜਾ ਕੂੜ ਪ੍ਰਜਾ ਦਾ ਗਿਆਨ, ਕੂੜ ਸਭ ਸੰਸਾਰ, ਨਾਨਕ ਵਖਾਣੇ ਬੇਨਤੀ ਤੋਂ ਬਾਅਦ ਕੂੜੋ ਕੂੜ, ਜਾਂ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ, ਜਦੋਂ ਇਹ ਗਿਆਨ ਕੋਲੇ ਆਏਗਾ ਨਾ, ਫਿਰ ਇਹ ਸੋਝੀ ਦੇ ਨਾਲ, ਇਸ ਸੁਰਤ ਦੇ ਨਾਲ ਜੀਵ ਆਪਣੀ ਮੈਂ, ਆਪਣੀ ਹਉਮੈ ਨੂੰ ਖਤਮ ਕਰਦਾ, ਤੇ ਜਿੰਨਾ ਚਿਰ ਕੋਲੇ ਗਿਆਨ ਨਹੀਂ ਉਹਨਾਂ ਚਿਰ ਤੇ ਆਪਣੇ ਆਪ ਨੂੰ ਹੀ ਰੱਬ ਸਮਝੀ ਜਾਂਦਾ ਹੈ। ਅਸੀਂ ਰੱਬ ਹਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਰੱਬ ਉਦੋਂ ਜਦੋਂ ਮੈਂ ਖਤਮ ਕਰਕੇ ਉਹਦੇ ਵਿੱਚ ਸਮਾ ਜਾਵਾਂਗੇ। ਇਹ ਨਹੀਂ ਵੀ ਮੈਂ ਰੱਖ ਕੇ ਤੇ ਫਿਰ ਮੈਂ ਆਖਾਂ ਵੀ ਮੈਂ ਰੱਬ ਹੀ ਹਾਂ, ਨਹੀਂ। ਆਪਣੀ ਮੈਂ, ਆਪਣਾ ਆਪਾ ਭਾਵ, ਇਹ ਸਭ ਜਦੋਂ ਖਤਮ ਹੋਏਗਾ, ਮਾਲਕ ਕਹਿੰਦੇ ਫਿਰ ਇਹਨੂੰ ਜੀਵ ਨੂੰ ਗਿਆਨ ਮਿਲਦਾ, ਸੋਝੀ ਮਿਲਦੀ ਹੈ। ਜਾ ਤਿੰਨ ਸਵਾਲਿਆ, ਹੁਣ ਇੱਥੇ ਖਿਆਲ ਰੱਖੋ, ਜਿਨ੍ਹਾਂ ਨੂੰ ਉਹਨੇ ਸਵਾਲਿਆ ਹੋਇਆ ਉਹ ਸੁੱਤੇ ਹੋਏ ਨੇ, ਤਾਂ ਸਭ ਰਹਿਆ। ਕੌਣ? ਜਗਤ। ਜਗਤ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਉਹਨੇ ਝੂਠੇ ਧੰਦਿਆਂ ਵਿੱਚ ਲਾਇਆ ਨਾ, ਉਹ ਲੱਗੇ ਹੋਏ ਨੇ। ਜਗਾਏ ਤਾਂ ਸੁੱਧ ਹੋਏ, ਜਿਨ੍ਹਾਂ ਨੂੰ ਉਹ ਜਗਾ ਦਿੰਦਾ ਉਹਨਾਂ ਨੂੰ ਸੋਝੀ ਮਿਲ ਜਾਂਦੀ ਹੈ, ਜਿਨ੍ਹਾਂ ਨੂੰ ਉਹ ਸਵਾ ਦਿੰਦਾ ਉਹ ਸੁੱਤੇ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਜਗਾ ਦਿੰਦਾ ਉਹ ਇੱਕ ਜਾਂ ਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਜਿਨ੍ਹਾਂ ਦੀ ਝੋਲੀ ਭਰਨੀ ਉਹਨਾਂ ਸੁੱਤਿਆਂ ਨੂੰ ਉਹ ਜਗਾ ਵੀ ਦਿੰਦਾ ਹੈ, ਤੇ ਜਿਨ੍ਹਾਂ ਨੂੰ ਸੱਖਣਿਆਂ ਰੱਖਣਾ ਉਹ ਜਾਗਦੇ ਵੀ ਖਾਲੀ ਰਹਿ ਜਾਂਦੇ ਨੇ। ਇਹ ਨਹੀਂ ਜਿਹੜਾ ਜਾਗਦਾ ਉਹ ਹਾਸਲ ਕਰੇਗਾ ਹੀ ਕਰੇਗਾ, ਕਈ ਵਾਰੀ ਜਾਗਦਾ ਵੀ ਖਾਲੀ ਰਹਿ ਜਾਂਦਾ ਹੈ, ਤੇ ਜਿਹੜਾ ਸੁੱਤਾ ਉਹਨੂੰ ਮਿਲਣਾ ਕੁਛ ਨਹੀਂ, ਜਿਹੜਾ ਸੁੱਤਾ ਉਹਨੂੰ ਉਹ ਜਗਾ ਕੇ ਵੀ ਵਸਤੂ ਬਖਸ਼ ਦਿੰਦਾ ਹੈ। ਇਸ ਲਈ ਖਿਆਲ ਰੱਖੋ, ਗੁਰੂ ਪਾਤਸ਼ਾਹ ਕਹਿੰਦੇ ਵੀ ਜਿੱਥੇ, ਜਿਵੇਂ ਆਪਾਂ ਇੱਕ ਪਾਵਨ ਬਚਨ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦਾ, ਜਿਹਦੇ ਵਿੱਚ ਮਾਲਕ ਜੀ ਜ਼ਿਕਰ ਕਰਦੇ ਹਾਂ, ਕਹਿੰਦੇ ਭਾਈ ਆਪ ਹੀ ਹੈ ਅਕਾਲ ਪੁਰਖ ਪਰਮੇਸ਼ਰ ਜਿਹੜਾ ਜੀਵ ਨੂੰ ਗਲਤਾਨ ਰੱਖਦਾ, ਆਪ ਹੀ ਉਹ ਅਕਾਲ ਪੁਰਖ ਪਰਮੇਸ਼ਵਰ ਹੈ ਜਿਹੜਾ ਜੀਵ ਨੂੰ ਗਲਤਾਨ ਹੋਏ ਨੂੰ ਸੋਝੀ ਬਖਸ਼ਦਾ। ਜਿਨ੍ਹਾਂ ਨੂੰ ਉਹਨੇ ਸੋਝੀ ਬਖਸ਼ੀ ਉਹਨਾਂ ਨੂੰ ਉਹਨੇ ਆਪਣੇ ਨਾਲ ਜੋੜ ਲਿਆ, ਤੇ ਜਿਨ੍ਹਾਂ ਨੂੰ ਗਲਤਾਨ ਰੱਖਿਆ ਉਹ ਉਹਦੇ ਤੋਂ ਦੂਰੀ ਵਿੱਚ ਰਹਿ ਜਾਂਦੇ ਨੇ, ਉਹਨਾਂ ਨੂੰ ਕਦੇ ਫਿਰ ਉਹ ਅਕਾਲ ਪੁਰਖ ਨਹੀਂ ਮਿਲਿਆ। ਗਲਤਾਨ ਹੋ ਜਾਣਾ ਫਿਰ ਉਹ ਮਾਇਕ ਪਦਾਰਥਾਂ 'ਚ ਕਹਿ ਲਓ, ਸੰਸਾਰ ਦੇ ਝਮੇਲਿਆਂ 'ਚ ਕਹਿ ਲਓ, ਸੰਸਾਰ ਦੇ ਧੰਦਿਆਂ 'ਚ ਕਹਿ ਲਓ, ਜਿੱਥੇ ਜੀਵ ਅਕਾਲ ਪੁਰਖ ਪਰਮੇਸ਼ੁਰ ਨੂੰ ਵਿਸਰ ਜਾਏ, ਉਹ ਫਿਰ ਕੋਈ ਥਾਂ ਹੋਵੇ, ਕੋਈ ਵਸਤੂ ਹੋਵੇ, ਕੋਈ ਪਦਾਰਥ ਹੋਵੇ, ਉਹ ਝਮੇਲਾ ਹੀ ਹੈ। ਅਤੇ ਜਿੱਥੇ ਆ ਕੇ ਅਕਾਲ ਪੁਰਖ ਪਰਮੇਸ਼ੁਰ ਦੀ ਸੋਝੀ ਉਹਦੀ ਯਾਦ ਬਣ ਆਵੇ, ਉਹ ਹੈ ਜਿੱਥੇ ਉਹ ਸੁਚੇਤਤਾ ਕਰਨੀ ਚਾਹੁੰਦਾ, ਜੀਵ ਨੂੰ ਸੁਚੇਤ ਕਰਨਾ ਚਾਹੁੰਦਾ। ਚੇਤਾ ਰੱਖੋ, ਜਿਹਨੂੰ ਉਹ ਸੁਚੇਤ ਕਰਦਾ ਉਹਨੂੰ ਸੋਝੀ ਵੀ ਆਪ, ਉਹਨੂੰ ਸੁੱਧ ਵੀ ਆਪ ਬਖਸ਼ਦਾ, ਅਤੇ ਜਿਹਨੂੰ ਉਹਨੇ ਸਵਾਉਣਾ ਹੈ ਫਿਰ ਉਹਨੂੰ ਆਪ ਹੀ ਉਹ ਸੰਸਾਰਕ ਝੂਠੇ ਧੰਦਿਆਂ ਦੇ ਵਿੱਚ, ਝਮੇਲਿਆਂ ਦੇ ਵਿੱਚ ਆਪੇ ਹੀ ਉਲਝਾਈ ਰੱਖਦਾ, ਅਤੇ ਜੀਵ ਸਾਰੀ ਜ਼ਿੰਦਗੀ ਉਲਝਿਆ ਰਹਿ ਜਾਂਦਾ। ਜਾਂ ਤਿੰਨ ਸਵਾਲਿਆ ਤਾਂ ਸਵ ਰਹਿਆ, ਜਗਾਏ ਤਾਂ ਸ਼ੁੱਧ ਹੋਏ। ਜਦੋਂ ਉਹ ਜਗਾਉਂਦਾ ਫਿਰ ਉਦੋਂ ਜੀਵ ਨੂੰ ਸ਼ੁੱਧ ਹੁੰਦੀ, ਉਦੋਂ ਸੁਰਤ ਇਹਨੂੰ ਮਿਲਦੀ ਹੈ।
1: ਨਾਨਕ ਨਜ਼ਰ ਕਰੇ ਜੇ ਆਪਣੀ, ਸਤਿਗੁਰ ਮਿਲੇ ਸੋਏ।

ਨਦਰ ਕਰੇ ਜੇ ਆਪਣੀ। ਹੇ ਨਾਨਕ ਜੀਓ, ਜੇ ਉਹ ਆਪਣੀ ਮਿਹਰ ਦੀ ਨਜ਼ਰ ਕਰੇ, ਸਤਿਗੁਰ ਮੇਲਾ ਸੋਏ, ਫਿਰ ਉਹ ਗੁਰੂ ਦਾ ਮਿਲਾਪ ਬਖਸ਼ਦਾ। ਫਿਰ ਗੁਰੂ ਦਾ ਜਦੋਂ ਮਿਲਾਪ ਬਖਸ਼ਿਆ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਹੋਈ, ਜੀਵਤ ਮਰੈ। ਫਿਰ ਜੀਵ ਜਿਉਂਦਿਆਂ ਜੀ ਮਰ ਜਾਂਦਾ, ਤਾਂ ਫਿਰ ਮਰਨ ਨਾ ਹੋਏ, ਮੁੜ ਕੇ ਦੁਬਾਰਾ ਫਿਰ ਉਹ ਮਰਦਾ ਨਹੀਂ। ਕਿਵੇਂ? ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਬਸ ਉਸ ਭਾਵ 'ਚ ਗਿਆਨ ਨਾਲ ਜਦੋਂ ਆਪਾਂ ਭਾਵ ਮਾਰ ਲਿਆ, ਫਿਰ ਜੀਵ ਅਧਿਆਤਮਿਕ ਮੌਤ ਨਹੀਂ ਮਰਦਾ। ਫਿਰ ਇਹਦੇ ਕੋਲ ਸਦੀਵ ਵਾਸਤੇ ਜੀਵਨ, ਸਦਾ ਵਾਸਤੇ ਇਹਦੇ ਕੋਲ ਜ਼ਿੰਦਗੀ ਹੈ। ਪਰ ਉਹ ਤਾਂ ਗੁਰਪ੍ਰਸਾਦ, ਜੇ ਗੁਰੂ ਕਿਰਪਾ ਕਰੇ ਤਾਂ ਗੁਰਪ੍ਰਸਾਦ ਜੀਵਤ ਮਰੈ। ਗੁਰੂ ਦੀ ਕਿਰਪਾ ਨਾਲ ਇਹ ਜੀਵ ਜਿਹੜਾ ਜਿਉਂਦਿਆਂ ਜੀ ਆਪੇ ਭਾਵ ਨੂੰ ਮਾਰ ਲੈਂਦਾ ਹੈ, ਆਪੇ ਭਾਵ ਨੂੰ ਖਤਮ ਕਰ ਲੈਂਦਾ। ਜਦੋਂ ਉਹ ਤਰੁੱਠ ਕੇ ਇਹਨੂੰ ਸੋਝੀ ਅਤੇ ਸੁਚੇਤਤਾ ਬਖਸ਼

0: ਫਿਰ ਪੌੜੀ ਰੂਪ ਚਾ ਕੇ ਜੀ, ਜਿਸ ਦਾ ਕੀਤਾ ਸਭ ਕੁਛ ਹੋਵੇ ਤਿਸ ਨੂੰ ਪਰਵਾਹ ਨਾਹੀਂ ਕਿਸੈ ਕੇਰੀ। ਰੱਬ ਬੇਪਰਵਾਹ ਹੈ, ਰੱਬ ਕਦੇ ਪਰਵਾਹ ਨਹੀਂ ਕਰਦਾ। ਹੁਣ ਇੱਥੇ ਪਰਵਾਹ ਤੋਂ ਪਾਵੇ ਨਹੀਂ ਵੀ ਉਹਨੂੰ ਫਿਕਰ ਨਹੀਂ ਹੈ, ਫਿਕਰ ਹੈ ਤਾਂ ਹੀ ਤੇ ਸੰਭਾਲ ਰਿਹਾ। ਪਰਵਾਹ ਤੋਂ ਭਾਵ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਜਾ ਕਰ ਲਾ ਜਿਵੇਂ ਤੂੰ ਕਰਨੀ, ਮੈਨੂੰ ਤੇਰੀ ਕੋਈ ਪਰਵਾਹ ਨਹੀਂ, ਉਸ ਰੂਪ ਚ ਕਹਿ ਲਓ। ਰੱਬ ਦਾ ਕੋਈ ਸ਼ਰੀਕ ਬਣ ਕੇ ਬਹਿ ਬਹਿ ਕੇ ਕਵੇ ਵੀ ਰੱਬਾ ਮੈਂ ਤੇ ਤੇਰਾ ਆਸਣ ਥੱਲੇ ਲਾਊਂ, ਉੱਥੇ ਕਹਿ ਲਓ ਵੀ ਰੱਬ ਵੀ ਕਹਿੰਦਾ ਵੀ ਜਾ ਕਰ ਲਾ ਜੋ ਕਰਨਾ, ਤੇਰੀ ਪਰਵਾਹ ਕੋਈ ਨਹੀਂ। ਸਭ ਦਾ ਕਿਛ ਜਿਸ ਦਾ ਕੀਤਾ ਸਭ ਕੁਛ, ਸਾਰਾ ਕੁਛ ਉਹਦਾ ਹੋ ਰਿਹਾ, ਫਿਰ ਉਹਨੂੰ ਸਾਡੇ ਵਰਗੇ ਨਿੱਕੇ ਨਿੱਕੇ ਜੀਵਾਂ ਦੀ ਕੀ ਪਰਵਾਹ ਹੋ ਸਕਦੀ ਜੀ? ਰੱਬ ਨੂੰ ਕੋਈ ਡਰ ਹੈ ਸਾਡੇ ਤੋਂ ਵੀ ਕਿਤੇ ਇਹ ਮੈਨੂੰ ਥੱਲੇ ਨਾ ਲਾ ਲੇ? ਨਹੀਂ। ਜਾਂ ਉਹਨੂੰ ਇਹ ਪਰਵਾਹ ਵੀ ਇਹ ਕਿਤੇ ਮੇਰਾ ਆਸਣ ਨਾ ਖੋਲੇ, ਜਾਂ ਉਹਨੂੰ ਇਹ ਪਰਵਾਹ ਵੀ ਕਿਤੇ ਮੇਰੀ ਥਾਂ 'ਤੇ ਆਪਣੀ ਪੂਜਾ ਨਾ ਕਰਵਾਉਣ ਲੱਗ ਜੇ? ਨਹੀਂ। ਆਪਣੀ ਪੂਜਾ ਕਰਵਾਉਣ ਵਾਲੇ ਵੀ ਤੇ ਬੈਠੇ ਹੀ ਨੇ ਨਾ, ਉਹ ਕਰਵਾ ਰਹੇ, ਰੱਬ ਨੂੰ ਕਾਹਦੀ ਪਰਵਾਹ, ਕਰਵਾਈ ਚੱਲੋ। ਉਹ ਤੇ ਅਕਾਲ ਪੁਰਖ ਪਰਮੇਸ਼ਵਰ ਜਾਣਦਾ ਹੈ ਨਾ ਵੀ ਜੇ ਭਾਈ ਤੂੰ ਅੱਜ ਆਪਣੀ ਪੂਜਾ ਕਰਵਾ ਰਿਹਾ ਤੇ ਚਾਰ ਕੁ ਦਿਨਾਂ ਤੇਰੀ ਨੌਬਤ ਵੱਜਣੀ ਹੈ, ਤੂੰ ਵਜਾ ਲਾ। ਜਿੱਦਣ ਤੂੰ ਬਿਣਸ ਜਾਣਾ ਉਦੋਂ ਮਗਰੋਂ ਕੀ ਕਰੇਗਾ? ਨੌਬਤ ਤੇ ਅਕਾਲ ਪੁਰਖ ਦੀ ਹੋਈ ਹੈ, ਰਾਜ ਤੇ ਉਹਦਾ ਹੀ ਰਹਿਣਾ ਹੈ। ਉਹਦੇ ਰਾਜ ਭਾਗ ਦੇ ਵਿੱਚ ਜੇ ਕੋਈ ਅਹਿਲਕਾਰ ਚਾਰ ਕੁ ਦਿਨ ਆਪਣਾ ਜ਼ੋਰ ਚਲਾ ਵੀ ਲਏ, ਰਾਜਾ ਥੋੜ੍ਹੀ ਬਦਲ ਜਾਣਾ ਹੈ। ਰਾਜਾ ਤੇ ਅਹਿਲਕਾਰ ਨੂੰ ਜਦੋਂ ਮਰਜ਼ੀ ਬਦਲ ਦੇ, ਰਾਜਾ ਜਦੋਂ ਮਰਜ਼ੀ ਆਪਣੇ ਅਹਿਲਕਾਰ ਨੂੰ ਬਦਲ ਲਵੇ। ਅਹਿਲਕਾਰ ਚਾਰ ਕੁ ਦਿਨ ਆਪਣੀ ਡਫਲੀ ਵਜਾ ਕੇ ਕਦੇ ਰਾਜਾ ਨਹੀਂ ਬਣਿਆ ਕਰਦਾ। ਬਸ ਇਸੇ ਤਰ੍ਹਾਂ ਕਹਿ ਲਓ ਅਕਾਲ ਪੁਰਖ ਰਾਜਾ, ਅਸੀਂ ਉਹਦੇ ਬਣਾਏ ਹੋਏ ਅਹਿਲਕਾਰ ਜੀਵ ਹਾਂ। ਜੇ ਚਾਰ ਕੁ ਦਿਨ ਅਸੀਂ ਆਪਣੀ ਡਫਲੀ ਵਜਾ ਲਾਂਗੇ ਤੇ ਇਹ ਨਹੀਂ ਵੀ ਅਸੀਂ ਰੱਬ ਬਣ ਜਾਂਗੇ, ਅਸੀਂ ਰਾਜੇ ਬਣ ਜਾਂਗੇ। ਨਹੀਂ, ਉਹ ਜਦੋਂ ਚਾਹੇ ਸਾਨੂੰ ਆਪ ਉਹ ਆਪਣੀ ਅਹਿਲਕਾਰੀ ਤੋਂ ਜਦੋਂ ਮਰਜ਼ੀ ਪਾਸੇ ਕਰਦੇ। ਉਹਨੇ ਤੇ ਮੱਤ ਹੀ ਫੇਰਨੀ ਹੈ ਨਾ ਜੀ, ਜਦੋਂ ਉਹਨੇ ਮੱਤ ਫੇਰਤੀ ਫਿਰ ਕਾਹਦੀ ਸੋਝੀ ਹੈ, ਫਿਰ ਕਾਹਦੀ ਸੁਚੇਤਤਾ ਹੈ, ਫਿਰ ਕਾਹਦਾ ਇੱਜ਼ਤ ਤੇ ਮਾਣ ਹੈ? ਜਦੋਂ ਉਹਨੇ ਸੁਰਤੀ ਫੇਰ ਦਿੱਤੀ, ਜਦੋਂ ਸੁਰਤੀ ਬਖਸ਼ਦਾ ਉਹਨਾਂ ਚਿਰ ਜੀਵ ਹੋ ਸਕਦਾ ਮਾਣ ਤੇ ਸਤਿਕਾਰ ਵਾਲਾ ਬਣਿਆ ਰਵੇ, ਪਰ ਜਦੋਂ ਉਹ ਸੁਰਤ ਮਾਰ ਦਿੰਦਾ ਜੀ ਫਿਰ ਬਣਿਆ ਮਾਣ ਸਤਿਕਾਰ ਵੀ ਮੁੱਕ ਜਾਂਦਾ ਹੈ। ਇਹ ਉਹਦੇ ਤੇ ਨਿਰਭਰ ਕਰਦਾ ਹੈ, ਵਡਿਆਈ ਉਹਦੇ ਹੱਥ ਵੱਸ ਹੈ, ਜਿਹਨੂੰ ਚਾਹੇ ਉਹ ਬਖਸ਼ ਦਿੰਦਾ ਹੈ। ਤੇ ਜੇ ਵਡਿਆਈ ਉਹ ਚਾਹੇ ਬਖਸ਼ਦਾ ਨਾ ਤੇ ਚੇਤਾ ਰੱਖੋ ਜੇ ਚਾਹੇ ਤੇ ਉਹ ਖੋਹ ਵੀ ਲੈਂਦਾ ਜੇ, ਵਡਿਆਈ ਉਹ ਬਖਸ਼ਦਾ ਇਹਦੇ ਚ ਕੋਈ ਦੋ ਰਾਵਾਂ ਨਹੀਂ, ਪਰ ਜੇ ਉਹ ਨਾ ਚਾਹੇ ਤੇ ਫਿਰ ਉਹ ਵਡਿਆਈ ਖੋਹ ਵੀ ਲੈਂਦਾ। ਜੇ ਅੱਜ ਮਾਣ ਸਤਿਕਾਰ ਮਿਲ ਰਿਹਾ ਤੇ ਰੱਬ ਦਾ ਸ਼ੁਕਰ ਕਰੋ ਵੀ ਮਾਲਕਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਇੰਨੇ ਜੋਗੇ ਕੀਤਾ, ਕਿਉਂਕਿ ਹੋ ਸਕਦਾ ਸਾਡੇ ਵਰਗੇ ਕਈ ਐਸੇ ਵੀ ਹੋਣ ਜਿਹੜੇ ਇਹ ਮਾਣ ਸਤਿਕਾਰ ਚਾਹੁੰਦੇ ਨੇ ਪਰ ਮਿਲਿਆ ਕੋਈ ਨਹੀਂ। ਮਾਲਕਾ ਤੇਰਾ ਸ਼ੁਕਰ ਹੈ ਤੂੰ ਸਾਡੀ ਝੋਲੀ 'ਚ ਮਾਣ ਸਤਿਕਾਰ ਪਾਇਆ ਹੈ। ਜਿਸ ਦਾ ਕੀਤਾ ਸਭ ਕੁਛ ਹੋਵੇ ਤਿਸ ਨੂੰ ਪਰਵਾਹ ਨਾਹੀਂ ਕਿਸੈ ਕੇਰੀ, ਉਹਨੂੰ ਕੋਈ ਕਿਸੇ ਦੀ ਪਰਵਾਹ ਨਹੀਂ, ਭਾਵੇਂ ਕੋਈ ਜਿੱਦਾਂ ਦਾ ਮਰਜ਼ੀ ਵੱਡਾ, ਜੋ ਮਰਜ਼ੀ ਕਿਸੇ ਅਹੁਦੇ ਦਾ ਮਾਲਕ ਕਿਉਂ ਨਾ ਹੋਵੇ ਜੀ, ਰੱਬ ਤੋਂ ਵੱਡਾ ਥੋੜ੍ਹੀ ਬਣ ਜਾਏਗਾ, ਉਹਨੂੰ ਕਿਹਦੀ ਪਰਵਾਹ। ਉਹਦੇ ਸਾਹਮਣੇ ਤੇ ਅਸੀਂ ਸਾਰੇ ਇੱਕ ਕਿਣਕਾ ਮਾਤਰ ਹਾਂ ਤੇ ਕਿਣਕੇ ਦੀ ਉਹਨੂੰ ਕੋਈ ਪਰਵਾਹ ਨਹੀਂ ਹੈ। ਫਿਰ ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੇ, ਹੁਣ ਖਾਣਾ ਵੀ ਉਹਦਾ ਦਿੱਤਾ ਹੋਇਆ ਤੇ ਉਹਦੇ ਅੱਗੇ ਹੀ ਅਸੀਂ ਆਕੜ ਕੇ ਤੁਰੇ ਫਿਰੀਏ ਵੀ ਰੱਬਾ ਜਾ ਕਰ ਲਾ ਜੋ ਕਰਨਾ। ਮਾਲਕ ਕਹਿੰਦੇ ਜੇ ਇੱਦਾਂ ਦੀ ਗੱਲ ਹੈ ਤੇ ਮੈਨੂੰ ਤੇਰੀ ਪਰਵਾਹ ਨਹੀਂ, ਤੂੰ ਤੇ ਖਾ ਵੀ ਮੇਰੇ ਦਿੱਤੇ ਤੋਂ ਬਿਨਾਂ ਨਹੀਂ ਸਕਦਾ, ਤੂੰ ਤੇ ਖਾ ਵੀ ਮੇਰੇ ਦਿੱਤੇ ਤੋਂ ਬਿਨਾਂ ਨਹੀਂ ਸਕਦਾ। ਜਿਸ ਹਰ ਜੀਓ ਉਸ ਅਕਾਲ ਪੁਰਖ ਪਰਮੇਸ਼ਵਰ, ਹਰ ਜੀਓ ਤੇਰਾ ਦਿੱਤਾ ਸਭ ਕੋ ਖਾ, ਸਾਰੇ ਜੀਵ ਤੇਰਾ ਦਿੱਤਾ ਹੋਇਆ ਖਾ ਰਹੇ, ਸਭ ਮੋਹਤਾਜੀ ਕੱਢੈ ਤੇਰੀ, ਸਾਰੇ ਦਾ ਸਾਰਾ ਸੰਸਾਰ ਤੇਰਾ ਮੁਥਾਜ ਹੈ, ਸਾਰਾ ਸੰਸਾਰ ਤੇਰਾ ਮੁਥਾਜ, ਤੇਰੇ ਤੋਂ ਬਿਨਾਂ ਤੇ ਇੱਕ ਪੱਤਾ ਵੀ ਨਹੀਂ ਹਿੱਲਦਾ, ਤੇਰੀ ਮਰਜ਼ੀ ਤੋਂ, ਮਤਲਬ ਪੱਤਾ ਵੀ ਉਹਦੀ ਮੁਥਾਜ਼ਗੀ ਵਿੱਚ ਹੈ, ਜੇ ਉਹ ਹਿਲਾਉਂਦਾ ਤੇ ਪੱਤਾ ਖਿਲਦਾ, ਜੇ ਉਹ ਨਾ ਹਿਲਾਵੇ ਤੇ ਪੱਤੇ ਦੀ ਕੀ ਮਜ਼ਾਲ ਹੈ ਉਹ ਹਿੱਲ ਜਾਏ। ਇਨਸਾਨ ਉਹਦਾ ਮੁਥਾਜ ਹੈ, ਇਨਸਾਨ ਦੀ ਤੇ ਗੱਲ ਛੱਡੋ ਜੀ, ਇਨਸਾਨ ਦੇ ਸਾਹ ਤੱਕ ਉਹਦੇ ਮੁਹਤਾਜ ਨੇ। ਸਾਹ ਜੇ ਉਹ ਕਵੇ ਤੇ ਆਉਂਦਾ, ਜੇ ਉਹ ਨਾ ਕਵੇ ਤੇ ਨਹੀਂ ਆਉਂਦਾ। ਇਤੋਂ ਵੱਧ ਕੇ ਮੁਹਤਾਜਗੀ ਕੀ ਹੋ ਸਕਦੀ? ਇਨਸਾਨ ਦਾ ਪ੍ਰਸ਼ਾਦਾ ਭੋਜਨ ਤੱਕ ਉਹਦਾ ਮੁਹਤਾਜ ਹੈ। ਉਹ ਚਾਹੇ ਤੇ ਇਨਸਾਨ ਛਕਦਾ, ਉਹ ਨਾ ਚਾਹੇ ਤੇ ਪਰੋਸਿਆ ਹੀ ਰਹਿ ਜਾਂਦਾ। ਇਤੋਂ ਵੱਧ ਕੇ ਮੁਹਤਾਜਗੀ ਕੀ ਹੋ ਸਕਦੀ? ਇਨਸਾਨ ਦੇ ਦੀ ਪਿਆਸ, ਇਨਸਾਨ ਦਾ ਪਾਣੀ ਤੱਕ ਉਹਦਾ ਮੁਹਤਾਜ ਹੈ। ਉਹ ਚਾਹੇ ਤੇ ਇਨਸਾਨ ਆਪਣੀ ਪਿਆਸ ਬੁਝਾਉਂਦਾ, ਪਾਣੀ ਪੀਂਦਾ, ਅਤੇ ਜੇ ਉਹ ਨਾ ਚਾਹੇ ਤੇ ਕਈ ਵਾਰੀ ਸਾਰਾ ਸਾਰਾ ਦਿਨ ਪਾਣੀ ਤੋਂ ਬਿਨਾਂ ਲੰਘ ਜਾਂਦਾ ਹੈ। ਇਤੋਂ ਵੱਧ ਕੇ ਮੁਹਤਾਜਗੀ ਕੀ ਹੋ ਸਕਦੀ? ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ, ਸਭ ਮੁਹਤਾਜੀ ਕੱਢੇ ਤੇਰੀ, ਸਾਰੇ ਤੇਰੇ ਮੁਹਤਾਜ ਨੇ, ਕੋਈ ਆਪਣੀ ਮਰਜ਼ੀ ਨਹੀਂ ਕਰ ਸਕਦਾ ਔਰ ਨਾ ਹੀ ਕਿਸੇ ਦੀ ਮਰਜ਼ੀ ਚੱਲਦੀ ਹੈ। ਇੱਥੇ ਤੇ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕੁਛ ਅਸਾੜਾ ਜੀਉ ਜਾਂ ਮੇਰੇ ਹਰ ਜੀਉ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾ ਹੀ ਜੇ ਕੁਛ ਕਰ ਹਮ ਸਾਕੇ, ਸਾਡਾ ਕੀ ਜ਼ੋਰ ਹੈ? ਸਭ ਕੱਢੇ ਮੁਹਤਾਜੀ ਤੇਰੀ, ਸਾਰੇ ਤੇਰੀ ਮੁਹਤਾਜਗੀ ਕੱਢ ਰਹੇ ਨੇ, ਤੇਰੇ ਮੁਹਤਾਜ ਹਾਂ ਅਸੀਂ, ਚਾਹੇ ਮੰਨੀਏ ਤੇ ਭਾਵੇਂ ਨਾ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ, ਨਾ ਕੋਏ, ਇਹ ਕੀ ਹੈ? ਮੁਹਤਾਜਗੀ ਹੈ। ਆਪਾਂ ਪੰਜਾਬੀ ਚ ਸ਼ਬਦ ਵਰ ਵੀ, ਮੈਂ ਕਿਹੜਾ ਕਰਜ਼ਾ ਦੇਣਾ ਤੁਹਾਡਾ ਭਾਈ, ਜਿਵੇਂ ਕੋਈ ਇਨਸਾਨ ਆ ਕੇ ਹਨਾ ਆਪਣਾ ਜ਼ੋਰ ਵਿਖਾਵੇ ਤੇ ਆਪਾਂ ਅੱਗੋਂ ਕਹਿ ਦਿੰਦੇ ਵੀ ਜਾ ਕਰ ਲਾ ਜੋ ਕਰਨਾ, ਮੈਂ ਤੇਰਾ ਕਰਜ਼ਾ ਨਹੀਂ ਦੇਣਾ, ਮਤਲਬ ਮੈਂ ਤੇਰੀ ਕੋਈ ਮੁਹਤਾਜੀ ਨਹੀਂ, ਮੈਨੂੰ ਕੋਈ ਤੇਰੀ ਮੁਹਤਾਜਗੀ ਨਹੀਂ ਹੈ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਵਰ ਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਮਾਲਕਾ ਅਸੀਂ ਕਿਹੜਾ ਤੇਰੀ ਮੁਹਤਾਜਗੀ ਕਰਦੇ ਹਾਂ, ਅਸੀਂ ਤੇ ਹਾਂ ਹੀ ਉਹਦੇ ਮੁਹਤਾਜ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਨੱਥ ਕਿਹਦੇ ਹੱਥ ਵਿੱਚ ਹੈ? ਖਸਮ ਦੇ। ਅਤੇ ਜਿਹਦੇ ਹੱਥ ਵਿੱਚ ਨੱਥ ਹੋਵੇ ਮੁਹਤਾਜਗੀ ਤੇ ਉਹਦੀ ਹੈ ਨਾ ਜੀ, ਮੁਹਤਾਜਗੀ ਤੇ ਉਹਦੀ ਹੈ। ਸਾਡੀ ਆਪਣੀ ਮਰਜ਼ੀ ਨਾਲ ਤੇ ਸਾਨੂੰ ਭੋਜਨ ਨਹੀਂ ਮਿਲਦਾ। ਜਿੱਥੇ ਦਾਣੇ ਚੁਗਣੇ ਉੱਥੇ ਜਾਂਦੇ ਹਾਂ ਨਾ, ਇਹ ਮੁਹਤਾਜਗੀ ਦੀ ਨਿਸ਼ਾਨੀ ਹੈ। ਅਤੇ ਆਪਾਂ ਸਹਿਜ ਸੁਭਾਅ ਇੱਕ ਲਫ਼ਜ਼ ਆਪਣੀ ਜ਼ਿੰਦਗੀ 'ਚ ਵਰਤ ਲੈਂਦੇ ਹਾਂ ਜੀ, ਜਿੰਨਾ ਚਿਰ ਅਨਜਲ ਹੋਏਗਾ ਉਨਾ ਚਿਰ, ਜਿੰਨਾ ਚਿਰ ਅਨਜਲ ਹੋਏਗਾ ਉਨਾ ਚਿਰ, ਮਤਲਬ ਅਸੀਂ ਮੁਹਤਾਜ ਹਾਂ। ਜੇ ਅੱਜ ਉਹ ਅਨਜਲ ਮੁਕਾ ਦੇ ਤਾਂ ਇਨਸਾਨ ਮੁੱਕ ਜਾਂਦਾ, ਇਨਸਾਨ ਚਲੇ ਜਾਂਦਾ। ਫਿਰ ਉਹ ਭਾਵੇਂ ਕਾਰਵਿਹਾਰ ਦੀ ਗੱਲ ਕਿਉਂ ਨਾ ਕਰੀਏ, ਜਿੱਥੇ ਜਿੰਨਾ ਚਿਰ ਅਨਜਲ ਹੈ ਉਨਾ ਚਿਰ ਸਮਾਂ ਗੁਜ਼ਰਦਾ ਹੈ, ਅਤੇ ਜਿੱਥੇ ਅਨਜਲ ਮੁੱਕ ਜਾਏ ਉੱਥੇ ਸਮਾਂ ਮੁੜ ਕੇ ਨਹੀਂ ਜੇ ਗੁਜ਼ਰਦਾ ਉੱਥੋਂ, ਫਿਰ ਅਨਜਲ ਮੁੱਕ ਜਾਣ ਉੱਤੇ ਜੀਵ ਉੱਥੋਂ ਚਲੇ ਜਾਂਦਾ ਹੈ। ਜੋ ਜਿੱਦਣ ਸੰਸਾਰ ਤੋਂ ਹੀ ਅੰਨ ਪਾਣੀ ਮੁੱਕ ਜਾਏ ਉਦਣ ਸੰਸਾਰ ਤੋਂ ਚਲੇ ਜਾਂਦਾ ਹੈ। ਇਹ ਮੁਹਤਾਜਗੀ ਜੇ ਸਭ ਕੱਢੇ ਮੁਹਤਾਜੀ, ਸਾਰੇ ਦੇ ਸਾਰੇ ਜੀਵ ਮਾਲਕ ਜੀ ਉਹ ਤੇਰੇ ਮੁਹਤਾਜ ਨੇ, ਅਤੇ ਤੇਰੇ ਅਧੀਨ ਸਾਰਿਆਂ ਨੂੰ ਚੱਲਣਾ ਪੈਂਦਾ ਹੈ। ਆਪਣੀ ਮਰਜ਼ੀ, ਆਪਣਾ ਜ਼ੋਰ ਕਿਸੇ ਦਾ ਨਹੀਂ ਹੈ, ਸਾਰੇ ਦੇ ਸਾਰੇ ਜੀਵ ਤੇਰੇ ਚਲਾਏ ਚੱਲਦੇ ਨੇ, ਤੇਰੀ ਮੁਹਤਾਜਗੀ ਵਿੱਚ ਹਨ।
1: ਜੇ ਤੁਧ ਨੂੰ ਸਲਾਹੇ ਸੋ ਸਭ ਕਿਛ ਪਾ।

ਫਿਰ ਜੀ ਜੇ ਤੁਧ ਨੂੰ ਸਲਾਹੇ, ਜਿਹੜੇ ਤੈਨੂੰ ਸਲਾਉਂਦੇ ਨੇ ਸੋ ਸਭ ਕੁਛ ਪਾਵੇ, ਉਹ ਸਾਰਾ ਕੁਛ ਪ੍ਰਾਪਤ ਕਰ ਲੈਂਦੇ। ਜਿਸ ਨੂੰ ਕਿਰਪਾ ਨਿਰੰਜਨ ਕੇਰੀ, ਜਿਹਦੇ ਉੱਤੇ ਅਕਾਲ ਪੁਰਖ ਜੀਓ ਤੁਸੀਂ ਕਿਰਪਾ ਕਰ ਦੇਵੋ, ਉਹ ਤੈਨੂੰ ਸਲਾਉਂਦਾ, ਜਿਹੜਾ ਤੈਨੂੰ ਸਲਾਉਂਦਾ ਉਹਨੂੰ ਸਭ ਕੁਛ ਮਿਲ ਜਾਂਦਾ, ਅਤੇ ਜਿਹੜਾ ਤੈਨੂੰ ਨਾ ਸਲਾਵੇ ਉਹ ਸੱਖਣਾ ਰਹਿ ਜਾਂਦਾ। ਹੁਣ ਜਿਹੜਾ ਨਾ ਸਲਾਵੇ ਉਹ ਸੰਸਾਰਕ ਪਦਾਰਥਾਂ ਤੋਂ ਨਹੀਂ ਸੱਖਣਾ ਰਹਿੰਦਾ। ਸੰਸਾਰਕ ਪਦਾਰਥ ਤਾਂ ਹੋ ਸਕਦਾ ਉਹਦੇ ਕੋਲ ਵਧੀਕ ਹੋਣ, ਪਰ ਉਹ ਸੰਸਾਰਕ ਪਦਾਰਥਾਂ 'ਚ ਮਸਤ ਹੈ, ਉਹ ਕਦੇ ਸੋਝੀ ਵਾਲੇ ਪਾਸੇ ਨਹੀਂ ਆਇਆ। ਅਤੇ ਜਿਹੜਾ ਉਹਨੂੰ ਸਲਾਉਣ ਵਾਲਾ ਹੈ ਉਹਦੇ ਕੋਲ ਸੰਸਾਰਕ ਪਦਾਰਥ ਹੋ ਸਕਦਾ ਘੱਟ ਹੋਣ, ਪਰ ਉਹਦੇ ਕੋਲ ਜੀਵਨ ਦਾ ਸਬਰ ਹੈ, ਉਹਦੇ ਕੋਲ ਅਕਾਲ ਪੁਰਖ ਦੇ ਪ੍ਰੇਮ, ਉਹਦੀ ਮਿਲਾਪ ਦਾ ਸੁੱਖ ਹੈ। ਆਹ ਫਰਕ ਹੈ ਜੀ। ਸੰਸਾਰਕ ਤੌਰ ਉੱਤੇ ਵਸਤੂਆਂ ਪਦਾਰਥ ਮਿਲਦੇ ਨੇ, ਹਰ ਜੀਵ ਨੂੰ ਮਿਲਦੇ ਨੇ, ਉਹ ਸਾਰਿਆਂ ਦੀ ਝੋਲੀ 'ਚ ਪਾਉਂਦਾ। ਫਿਰ ਭਾਵੇਂ ਕੋਈ ਉਹਦੀ ਸ਼ਲਾਘਾ ਕਰੇ ਅਤੇ ਭਾਵੇਂ ਨਾ ਕਰੇ, ਜਿਹੜਾ ਤੇ ਉਹਦੀ ਸ਼ਲਾਘਾ ਕਰਨ ਵਾਲਾ ਉਹਨੂੰ ਅਧਿਆਤਮ ਜੀਵਨ ਦਾ ਪੰਧ ਵੀ ਮਿਲ ਜਾਂਦਾ, ਅਧਿਆਤਮਿਕ ਜੀਵਨ ਵੀ ਮਿਲ ਜਾਂਦਾ। ਅਤੇ ਜਿਹੜਾ ਸ਼ਲਾਘਾ ਨਾ ਕਰੇ ਉਹ ਅਧਿਆਤਮ ਦੇ ਪੰਧ ਤੋਂ ਸਦਾ ਸੱਖਣਾ ਰਹਿੰਦਾ, ਉਹਨੂੰ ਕਦੇ ਉਹਦੇ ਮਿਲਾਪ ਦਾ ਪੰਧ ਨਹੀਂ ਜੇ ਮਿਲਿਆ। ਅਤੇ ਸੰਸਾਰਕ ਪਦਾਰਥਾਂ 'ਚ ਗਲਤਾਨ ਹੋਇਆ ਜੀਵ ਅਕਾਲ ਪੁਰਖ ਤੋਂ ਦੂਰੀ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਲੈਂਦਾ ਹੈ, ਫਿਰ ਉੱਥੇ ਜੰਮਣ ਮਰਨ ਦਾ ਗੇੜ ਹੀ ਹੈ, ਉਹ ਤੋਂ ਵਧੀਕ ਕੁਝ ਨਹੀਂ ਹੈ। ਇਸ ਲਈ ਗੁਰੂ ਸਾਹਿਬ ਕਹਿ ਰਹੇ, ਜਿਸ ਜੇ ਤੁਧ ਨੂੰ ਸਲਾਹੇ ਸੋ ਸਭ ਕੁਛ ਪਾਵੈ, ਜਿਸ ਨੂੰ ਕਿਰਪਾ ਨਿਰੰਜਨ ਕੇਰੀ, ਮਾਲਕਾ ਜਿਹਦੇ ਉੱਤੇ ਤੂੰ ਕਿਰਪਾ ਕਰਦਾ ਉਹਨੂੰ ਸਭ ਕੁਝ ਮਿਲ ਜਾਂਦਾ, ਫਿਰ ਸੋਈ ਸ਼ਾਹ ਸੱਚਾ ਵਣਜਾਰਾ, ਉਹੀ ਅਸਲ ਵਿੱਚ ਸ਼ਾਹੂਕਾਰ ਹੈ, ਉਹੀ ਅਸਲ ਦੇ ਵਿੱਚ ਸੱਚਾ ਵਪਾਰੀ ਹੈ। ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ, ਜਿਹਨੇ ਵੱਖਰ ਲੱਦਿਆ ਕਿਹੜਾ ਨਾਮ ਧਨ ਦਾ, ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਧਨ ਨੂੰ ਜਿਹਨੇ ਇਕੱਤਰ ਕੀਤਾ, ਵਣਜ ਕਰੋ ਵਣਜਾਰਿਓ ਵੱਖਰ ਲੇਹੋ ਸੰਭਾਲ, ਤੈਸੀ ਵਸਤ ਵਿਸਾਖੀ ਹੈ ਜੈਸੀ ਨਿਭ ਹੈ ਨਾਲ ਦੇ ਰੂਪ ਵਿੱਚ, ਜਿਨ੍ਹਾਂ ਨੇ ਉਸ ਵੱਖਰ ਨੂੰ ਇਕੱਤਰ ਕੀਤਾ ਹਰ ਨਾਮ ਧਨ ਜਿਨ੍ਹਾਂ ਨੇ ਲੱਦਿਆ, ਉਹੀ ਸੱਚੇ ਸ਼ਾਹ ਅਤੇ ਸੱਚੇ ਵਣਜਾਰੇ ਨੇ। ਸਭ ਤਿਸੈ ਨੋ ਸਲਾਹੇ ਹੋ ਸੰਤੋ, ਕਹਿੰਦੇ ਸਾਰੇ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਸਿਫਤ ਸਲਾਹ ਕਰੋ, ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ, ਜਿਹਨੇ ਦਵੈਤ ਭਾਵ ਦਾ ਟਿੱਬਾ ਢਾ ਕੇ ਦੂਰ ਕੀਤਾ ਹੈ, ਜਿਹਨੇ ਆਪਣੇ ਅੰਦਰੋਂ ਦੁਬਦਾ ਮਾਰ ਲਈ, ਦੁਬਦਾ ਮਾਰ ਕੇ ਅਤੇ ਇੱਕ ਦੀ ਸ਼ਲਾਘਾ ਵਿੱਚ ਇੱਕ ਦੀ ਸਿਫਤ ਸਲਾਹ ਵਿੱਚ ਜੁੜ ਗਿਆ, ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਵਰ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਂਦਾ। ਅਤੇ ਜਿਹੜਾ ਫਸਿਆ ਹੀ ਦੁਬਦਾ ਵਿੱਚ ਰਹਿ ਜੇ, ਦੁਬਦਾ ਦੀ ਘੁੰਮਣ ਘੇਰੀ 'ਚ ਰਹਿ ਜਾਏ, ਉਹ ਫਿਰ ਕਦੇ ਸੱਚੇ ਦੀ ਸਿਫਤ ਸਲਾਹ ਵਿੱਚ ਨਹੀਂ ਜੇ ਜੁੜਦਾ। ਸੱਚੇ ਦੀ ਸਿਫਤ ਸਲਾਹ ਵਿੱਚ ਉਹੀ ਜੁੜਦਾ ਜਿਹੜਾ ਆਪਣੇ ਅੰਦਰੋਂ ਦੁਬਦਾ ਦੀ ਢੇਰੀ ਨੂੰ ਖਤਮ ਕਰ ਲੈਂਦਾ, ਦੁਬਦਾ ਦੇ ਪਹਾੜ ਨੂੰ ਢਾਲ ਲੈਂਦਾ, ਦੁਬਦਾ ਦਾ ਟਿੱਬਾ ਖਤਮ ਕਰਦਾ। ਕੋਈ ਸ਼ਬਦ ਵਰਤ ਲਈਏ, ਢੇਰੀ ਮਤਲਬ ਇੱਕ ਥਾਂ 'ਤੇ ਹੋਇਆ ਇਕੱਠ, ਮਿੱਟੀ ਦਾ ਇਕੱਠ ਹੋਇਆ ਹੋਵੇ ਢੇਰੀ, ਆਪਾਂ ਕਹਿ ਦਿੰਦੇ ਵੀ ਢੇਰੀ ਲੱਗੀ ਹੋਈ। ਉਸੇ ਤਰ੍ਹਾਂ ਜਦੋਂ ਦੁਬਦਾ ਬਹੁਤ ਜ਼ਿਆਦਾ ਜੀਵਨ 'ਚ ਵੱਧਦਾ ਹੈ, ਫਿਰ ਦੁਬਦਾ ਦੀ ਢੇਰੀ ਬਣ ਜਾਂਦੀ ਹੈ, ਦੁਬਦਾ ਦਾ ਟਿੱਬਾ ਬਣ ਜਾਂਦਾ। ਅਤੇ ਜਿੰਨਾ ਚਿਰ ਉਹ ਦੁਚਿੱਤੇ ਦੁਬਦਾ ਭਾਵ ਦਵੈਤ ਭਾਵ ਦਾ ਟਿੱਬਾ ਨਹੀਂ ਜੇ ਟੁੱਟਦਾ, ਉਨਾ ਚਿਰ ਪਾਰਲੇ ਬੰਨੇ ਕੀ ਹੈ ਨਜ਼ਰੀ ਨਹੀਂ ਆਉਂਦਾ। ਉਸ ਅਕਾਲ ਪੁਰਖ ਨੂੰ ਵੇਖਣ ਦੇ ਵਾਸਤੇ, ਉਹਦੇ ਮਿਲਾਪ ਵਾਸਤੇ ਟਿੱਬਾ 'ਤੇ ਢਾਉਣਾ ਪਏਗਾ। ਇਸੇ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਆਪਣੇ ਜੀਵਨ ਦੇ ਵਿੱਚ ਦੁਬਦਾ ਦੇ ਟੋਏ ਟਿੱਬੇ ਜਿਹੜੇ ਇਹਨਾਂ ਨੂੰ ਲਾ ਦੇ, ਖਤਮ ਕਰ ਦੇ, ਅਤੇ ਖਤਮ ਕਰਕੇ ਆਪਣੇ ਮਨ ਨੂੰ ਇੱਕ ਮੈਦਾਨ ਬਣਾ ਲਾ। ਜੇ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਣਾ ਚਾਹੁੰਦਾ, ਜੇ ਉਹਦਾ ਮਿਲਾਪ ਚਾਹੀਦਾ, ਫਿਰ ਸੰਸਾਰਕ ਦੁਬਦਾਵਾਂ ਚਿੰਤਾਵਾਂ ਸਾਰੀਆਂ ਛੱਡਣੀਆਂ ਪੈਣਗੀਆਂ, ਸੰਸਾਰ ਵਾਲੇ ਪਾਸੇ ਤੋਂ ਉਪਰਾਮ ਹੋਣਾ ਪਏਗਾ, ਨਿਰੰਕਾਰ ਵਾਲੇ ਪਾਸੇ ਪ੍ਰੇਮ ਬਣਾਉਣਾ ਪਏਗਾ। ਜਦੋਂ ਨਿਰੰਕਾਰ ਵਾਲੇ ਪਾਸੇ ਪ੍ਰੇਮ ਪ੍ਰੀਤ ਬਣੇਗੀ, ਫਿਰ ਉਸ ਦੇ ਨਾਮ ਵਿੱਚ ਮਨ ਰੰਗਿਆ ਜਾਏਗਾ,
ਜਦੋਂ ਮਨ ਉਹਦੇ ਨਾਮ ਵਿੱਚ ਰੰਗਿਆ ਜਾਏਗਾ ਫਿਰ ਧਰਮ ਕਮਾਉਣ ਵਾਸਤੇ ਕਿਸੇ ਨਸ਼ੇ ਦੀ ਲੋੜ ਨਹੀਂ ਪਏਗੀ, ਫਿਰ ਜੀਵ ਇਹਨਾਂ ਤੋਂ ਸਹਿਜ ਸੁਭਾਅ ਉਪਰਾਮ ਹੋ ਜਾਂਦਾ ਹੈ। ਅਤੇ ਜੇ ਕੋਈ ਇਹ ਆਖੇ ਵੀ ਧਰਮ 'ਤੇ ਇਸੇ ਤਰ੍ਹਾਂ ਹੀ ਚੱਲਣਾ ਹੈ, ਅਤੇ ਉੱਥੇ ਚੇਤਾ ਰੱਖੋ ਧਰਮ ਨਹੀਂ ਹੈ, ਉੱਥੇ ਤਾਂ ਸਾਡੇ ਘਰ ਅਤੇ ਸਾਡੇ ਪਰਿਵਾਰਾਂ ਨੂੰ ਸਿਰਫ ਉਜਾੜਨ ਦੀ ਇੱਕ ਵਿਉਂਤ ਬੰਦੀ ਹੈ, ਜਿੱਥੇ ਜੀਵ ਜਾ ਕੇ ਨਸ਼ਿਆਂ 'ਚ ਗਲਤਾਨ ਹੋ ਜਾਂਦੇ ਨੇ। ਉਹ ਸਾਡੇ ਘਰਾਂ ਅਤੇ ਪਰਿਵਾਰਾਂ ਨੂੰ ਉਜਾੜਨ ਦੀ ਸਿਰਫ ਵਿਉਂਤ ਬੰਦੀ ਹੈ। ਕਿਉਂ? ਕਿਉਂਕਿ ਉਹ ਹੈ ਸਭ ਕੁਝ ਇਸੇ ਪੰਜਾਬ ਦੀ ਧਰਤੀ 'ਤੇ, ਇਹ ਤੋਂ ਬਾਹਰ ਚਲੇ ਜਾਓ ਕੁਝ ਨਜ਼ਰ ਹੀ ਨਹੀਂ ਆਉਂਦਾ। ਇਹਦਾ ਮਤਲਬ ਕਿਤੇ ਨਾ ਕਿਤੇ ਵਿਉਂਤ ਬੰਦੀ ਤਾਂ ਇਹੀ ਹੈ ਨਾ, ਵੀ ਪੰਜਾਬ ਅਤੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਅਸੀਂ ਉਸ ਜ਼ੁਰਤ ਨਾਲ ਨਹੀਂ ਰਹਿਣ ਦੇਣਾ ਜਿਹੜੀ ਜ਼ੁਰਤ ਨਾਲ ਹੀ ਰਹਿੰਦੇ ਨੇ, ਉਸ ਤਰ੍ਹਾਂ ਨਹੀਂ ਰਹਿਣ ਦੇਣਾ। ਇਸ ਲਈ ਕਿਤੇ ਨਾ ਕਿਤੇ ਸਾਨੂੰ ਖੁਦ ਆਪ ਸੁਚੇਤ ਹੋਣ ਦੀ ਲੋੜ ਹੈ, ਅਤੇ ਉਹਨਾਂ ਧਰਮੀ ਆਗੂਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ ਜਿਹੜੇ ਧਰਮੀ ਆਗੂ ਸਾਨੂੰ ਇਸ ਪਾਸੇ ਲਾਉਣ ਵਾਲੇ ਨੇ। ਆਪ ਸੁਚੇਤ ਹੋਵੋ, ਆਪਣੇ ਬੱਚਿਆਂ ਨੂੰ ਸੁਚੇਤ ਕਰੋ, ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰੋ, ਸੁਚੇਤ ਕਰਕੇ ਸੱਚ ਨਾਲ ਜੋੜੋ, ਝੂਠ ਵਾਲੇ ਪਾਸੇ ਤੋਂ ਉਹਨਾਂ ਦੀ ਦੂਰੀ ਬਣਾਵੇ। ਸੱਚ ਇਹੀ ਹੈ ਜੋ ਗੁਰੂ ਸ਼ਬਦ ਨੇ ਜੀਵਨ ਜਾਚ ਦੇਣੀ, ਉਹ ਕਿਸੇ ਹੋਰ ਨੇ ਨਹੀਂ ਦੇ ਬਖਸ਼ਣੀ। ਜੋ ਸੋਝੀ ਗੁਰੂ ਸ਼ਬਦ ਨੇ ਬਖਸ਼ਣੀ ਆ, ਉਹ ਕਿਸੇ ਹੋਰ ਨੇ ਨਹੀਂ ਦੇਣੀ। ਸੱਚ ਇਹੀ ਹੈ। ਮਤਾਂ ਕਿਤੇ ਐਵੇਂ ਕਿਸੇ ਜਾ ਕੇ ਅਸੀਂ ਘਰਾਂ ਦੇ ਦਰਵਾਜ਼ੇ ਖੜਕਾਉਂਦੇ ਫਿਰੀਏ ਵੀ ਅਸੀਂ ਤੁਹਾਡੇ ਕੋਲੋਂ ਕੁਛ ਲੈਣ ਆਏ ਹਾਂ, ਨਹੀਂ। ਜੋ ਮਿਲਣਾ ਅਕਾਲ ਪੁਰਖ ਤੋਂ ਮਿਲਣਾ, ਉਹਦੇ ਤੋਂ ਬਿਨਾਂ ਨਹੀਂ। ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੱਲ੍ਹ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਪ੍ਰੇਮ ਨਾਲ ਮਨਾਇਆ, ਅਤੇ ਧੰਨ ਗੁਰੂ ਅਰਜਨ ਸਾਹਿਬ ਨੇ ਵੀ ਤਾਂ ਸਾਨੂੰ ਇਹੀ ਭਰੋਸਾ ਦਿੱਤਾ ਨਾ, ਜੋ ਬਖਸ਼ਣਾ ਉਹ ਅਕਾਲ ਪੁਰਖ ਨੇ ਬਖਸ਼ਣਾ, ਉਹਦੇ ਤੋਂ ਬਿਨਾਂ ਨਹੀਂ। ਸਤਿਗੁਰ ਸੱਚ ਹੈ, ਦੀਆ ਭੇਜ ਚਿਰ ਜੀਵਨ ਉਪਜਿਆ, ਸੰਜੋਗ ਜੋ ਮਿਲਣਾ ਉਹ ਭਾਵੇਂ ਚਿਰ ਜੀਵਨ ਕਰਕੇ ਹੀ ਕਿਉਂ ਨਾ ਹੋਵੇ, ਜੇ ਸੰਜੋਗ ਬਣਨਾ ਤਾਂ ਬਣੇਗਾ, ਜੇ ਉਹ ਅਕਾਲ ਪੁਰਖ ਚਾਹੇ ਤਾਂ, ਜੇ ਨਹੀਂ ਫਿਰ ਜਿਹਦਾ ਮਰਜ਼ੀ ਦੁਨੀਆਂ 'ਤੇ ਦਰਵਾਜ਼ਾ ਖੜਕਾ ਲਓ, ਫਿਰ ਨਹੀਂ ਜੇ ਕੁਛ ਵੀ ਮਿਲਣਾ। ਇਸ ਲਈ ਸ਼ਬਦ ਗੁਰੂ ਦਾ ਪੱਲਾ ਫੜੋ, ਸ਼ਬਦ ਦੇ ਨਾਲ ਜੁੜੋ। ਗਿਆਨ ਸਾਡਾ ਗੁਰੂ ਹੈ, ਦੇਹੀ ਗੁਰੂ ਕਦੇ ਵੀ ਨਹੀਂ, ਅਤੇ ਇਹ ਗੁਰੂ ਉਹ ਹੈ ਜਿਹੜਾ ਸਾਨੂੰ ਝੂਠ ਤੋਂ ਦੂਰ ਕਰਕੇ ਸੱਚ ਨਾਲ ਜੋੜਦਾ ਹੈ। ਅਤੇ ਜੇ ਅਸੀਂ ਇਸ ਗੁਰੂ ਦੇ ਹੁੰਦਿਆਂ ਹੋਇਆਂ ਵੀ ਝੂਠ ਨਾਲ ਜੁੜੇ ਰਹੀਏ, ਫਿਰ ਸਾਡੀ ਬਦਕਿਸਮਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਭਨਾਂ ਨੂੰ, ਸਾਡੇ ਮਨਾਂ ਨੂੰ ਸਤਿਗੁਰੂ ਪਾਤਸ਼ਾਹ ਸੋਝੀ ਅਤੇ ਸੁਮਤ ਬਖਸ਼ਣ, ਮਾਲਕ ਦੀ ਦਿੱਤੀ ਮਤ ਮੁਤਾਬਕ ਜਿਉਣ ਦੀ ਜਾਚ ਆ ਜਾਏ, ਅਤੇ ਗੁਰੂ ਉੱਤੋਂ ਸਦਾ ਕੁਰਬਾਨ ਜਾਂਦੇ ਰਿਹਾ ਕਰੋ। ਗੁਰ ਕਉ ਬਲ ਬਲ।

ਆਈਏ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ।

ਕਾਰਜ ਸਭ ਸੰਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ

ਚਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਵਰ ਕਹਿ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡਭਾਗੀ ਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਨਾਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਅੰਬਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ

ਸਿਖਰ ਵਾਧਾ ਘਾਟਾ, ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ, ਦਰ ਆਈ ਵੇ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ, ਫੇ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਰ ਜਿਨਾਮ ਮਿਲਿਆ ਤੇਰਾ ਨਾਮ ਚਿੱਤ

ਸਾਰਸ ਮਾਲੇ ਤਿੰਨ ਸਜਣਾ ਮੰਦ ਨੈਣ ਪਰਿੰਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ

एक ओंकार सतनाम कर्ता पुरख निरपौ निरवैर अकाल मूरत अज

Well,

ਵਾਹਿਗੁਰੂ ਜੀ ਕੀ ਫਤਿਹ।

जैसे पालन शरण सिंह गरुण मुख नहीं सर्वत्र।

जैसो आंडो हृदय माहे, जैसो दानो चक्की तराहे, बहुत उपमा

ਪਿੱਛੇ ਰਾਜਾ ਜਾਗਿਆ ਅੱਧੀ ਰਾਤ ਲਿਖਣ ਦੇ ਵਿਹਾਰੀ ਰਾਣੀ ਦਿਸ

ਵਾਹਿਗੁਰੂ ਜੀ ਸਾਧ ਸੰਗਤ ਭਜ ਪੂਰਨ ਕਾਂ ਐਸੋ ਸਹਾ।

पापी जग जाने जग जाने अजामल पापी जग जाने निमक माहे निस्तारा।

0: ਸੰਗੇ ਉਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸ਼ੋਭਾ ਬ੍ਰਹਮਹਿ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ
1: ਸਾਧ ਕੇ ਸੰਗਾਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ
1: ਕੇ ਸੰਗ ਮਨੋਹਰ ਬੈ ਸਾਧ ਕੇ ਸੰਗ ਨਾ ਕਤੂੰ ਤਾਵੇ ਸਾਧ ਸੰਗ ਅਸਤਿਤ ਮਨ ਪਾਵੇ

0: ਸਾਧਕ ਸੰਗਨਾਈ ਕੋ ਮੰਦਾਸਾ ਸੰਗਜਾਨੇ ਪਰਮਾਨੰਦਾ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਾਈ ਸਾਧ ਸੰਗ ਬਸਤੇ ਗੋਚਰ ਲਏ ਸਾਧੂ ਕੇ ਸੰਗ ਜਰ ਸਹੇ ਸਾਧਕ ਸੰਗ ਦ੍ਰੜੇ ਸਭ ਧਰਮ ਸਾਧਕ ਸੰਗ ਕੇ ਵਿਲਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੇ
0: ਸਾਧ ਕੇ ਸੰਗ ਸਭ ਕੁਲੋ ਧਾਰੇ ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੇ
1: ਸਾਧੂ ਕੇ ਸੰਗ ਸੋਧਨ ਪਾਵੇ ਜੀਵਨ ਕੇ ਸਭ ਕੋ ਵਸਾਵੇ
0: ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ
1: ਸਾਧ ਕੇ ਸੰਗ ਪਾਪ ਲਾਏ ਸਾਧ ਸੰਗ ਅੰਮ੍ਰਿਤ ਗੁਣ ਗਾਏ
0: ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਕਲੁਖ ਤਹਰੇ ਸਾਧ ਕੇ

0: ਜਾਣੇ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ
0: ਪ੍ਰਸਾਦ ਆਪਣੇ ਆਪ ਸਜੇ ਤਿਸ ਕੀ ਜਾਨੋ ਤਿਸ ਨਾ ਬੁਝੇ
1: ਸਾਧ ਸੰਗ ਹਰ ਹਰ ਜਸ ਕਹਤ ਸਰਵ ਰੋਗ ਤੇ ਓ ਹਰ ਜਨ
0: ਆਨੰਦਨ ਕੀਰਤਨ ਕੇਵਲ ਬਖਿਆਣ ਕ੍ਰਿਸਤ ਮੈ ਸੋਈ ਨਿਰਭਉ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀ ਹੈ ਜਮ ਕੀ
0: ਪਾਰ ਬ੍ਰਹਮ ਕੀ ਜਿਸ ਮਨ ਭੁੱਖ ਨਾਨਕ ਤਿਸੇ ਨ ਲਾਗੇ ਦੁਖ
1: ਜਿਸ ਕੋ ਹਰ ਬ੍ਰਹਮ ਚਿਤ ਆਵੈ ਸੋ ਸੰਸੂਏ ਲਾਨ

ਲਾਈਏ ਪ੍ਰਭ ਲਖੇ ਕਾਲ ਗਿਆ ਪਾਈਏ ਜੋਗਤ ਕਰੇ ਸੋਈ ਸਮਾਨ ਭੁਲਾ ਕਾਏ ਪ੍ਰਿਆ ਜਾ।

0: ਕਰਨ ਕਰਾਵਣ
1: ਨਾਨਕ ਦਰਸ਼ਨ ਦੇਖ ਸਮੋਹੀ
0: ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਵੇ
1: ਤਕ ਵਿਸਤਾਰ।

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ, ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਨੌਵੀਂ ਅਸ਼ਟਪਦੀ ਦੇ ਅੱਠਵੇਂ ਪਦੇ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਪੰਚਮ ਪਾਤਸ਼ਾਹ ਜੀ ਅੱਜ ਦੀ ਵਿਚਾਰ ਦੇ ਵਿੱਚ ਸਾਨੂੰ ਇਹ ਸਮਝਾਉਣਾ ਕਰਦੇ ਨੇ ਕਿ ਜੇ ਸਾਡੇ ਅੰਦਰ ਪਰਮਾਤਮਾ ਵੱਸਦਾ ਹੈ, ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਪਰਮਾਤਮਾ ਅਕਾਲ ਪੁਰਖ ਆਪ ਹੈ, ਤਾਂ ਉਹਦੇ ਨਾਮ ਕਿਵੇਂ ਪਏ, ਉਹ ਰਹਿੰਦਾ ਕਿੱਥੇ ਹੈ, ਉਹਦਾ ਪੱਕਾ ਟਿਕਾਣਾ ਕੀ ਹੈ, ਰੱਬ ਦੇ ਕਿਹੜੇ ਕਿਹੜੇ ਨਾਮ ਨੇ, ਕਿਵੇਂ ਪਏ ਨੇ, ਕਿਹੜਾ ਉਹਦਾ ਟਿਕਾਣਾ ਹੈ, ਅਤੇ ਕਿਵੇਂ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਗੁਰੂ ਪਾਤਸ਼ਾਹ ਜੀਆਂ ਨੇ ਬਚਨ ਕੀਤਾ, ਪਾਰ ਬ੍ਰਹਮ ਕੇ ਸਗਲੇ ਠਾਓ। ਜੇ ਰੱਬ ਦੇ ਟਿਕਾਣੇ ਦੀ ਗੱਲ ਕਰੀਏ ਤਾਂ ਮਹਾਰਾਜ ਕਹਿੰਦੇ ਅਕਾਲ ਪੁਰਖ ਉਸ ਪਰ ਪ੍ਰਭੂ ਪਰਮੇਸ਼ਵਰ ਦੀ ਸਾਰੀਆਂ ਹੀ ਥਾਵਾਂ ਨੇ। ਸਗਲੇ ਠਾਓ, ਸਗਲੇ ਭਾਵ ਸਾਰੀਆਂ ਥਾਵਾਂ ਹੀ ਅਕਾਲ ਪੁਰਖ ਦੀਆਂ ਨੇ। ਭਾਵੇਂ ਤੁਸੀਂ ਧਰਤੀ ਦੀ ਗੱਲ ਕਰ ਲਓ, ਪਾਤਾਲ ਦੀ ਗੱਲ ਕਰ ਲਓ, ਆਕਾਸ਼ ਵੱਲ ਵੇਖ ਲਓ, ਸਮੁੰਦਰ ਵਿੱਚ ਚਲੇ ਜਾਓ, ਆਸਮਾਨ ਵਿੱਚ ਉੱਡ ਲਓ, ਤੁਰ ਲਓ, ਜਿੱਥੇ ਵੀ ਜਾਓਗੇ ਸਾਰੀਆਂ ਥਾਵਾਂ ਪਰਮੇਸ਼ਵਰ ਦੀਆਂ ਹੀ ਨੇ। ਉਹ ਗੱਲ ਵੱਖਰੀ ਹੈ ਵੀ ਇਨਸਾਨ ਨੇ ਆਪਣੇ ਨਾਮ ਜ਼ਰੂਰ ਲਵਾਈ ਹੈ। ਅਸੀਂ ਜਿੱਥੇ ਰਹਿੰਦੇ ਹਾਂ ਕਹਿੰਦੇ ਹਾਂ ਮੇਰਾ ਮਕਾਨ ਹੈ, ਮੇਰੀ ਰਜਿਸਟਰੀ ਹੋਈ ਹੈ, ਮੇਰੇ ਨਾਮ 'ਤੇ ਜ਼ਮੀਨ ਬੋਲਦੀ ਹੈ। ਇੰਡੀਆ ਤੋਂ ਬਾਹਰ ਜਾਓਗੇ ਵੱਖਰਾ ਦੇਸ਼ ਹੈ, ਉੱਥੋਂ ਦਾ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਕੋਈ ਹੋਰ ਹੈ। ਹਰ ਇੱਕ ਦੇਸ਼ ਨੂੰ ਅਸੀਂ ਆਪਣੇ ਨਾਮ ਜ਼ਰੂਰ ਲਵਾਇਆ, ਹਰ ਇੱਕ ਥਾਂ ਨੂੰ ਆਪਣੇ ਨਾਮ ਜ਼ਰੂਰ ਲਵਾਇਆ, ਪਰ ਉਹ ਤਾਂ ਟੈਂਪਰੇਰੀ ਹੈ ਨਾ। ਸੋਚ ਕੇ ਵੇਖੋ, ਅਸੀਂ ਅੱਜ ਜਿਸ ਘਰ ਦੇ ਵਿੱਚ ਰਹਿ ਰਹੇ ਹਾਂ, ਜੇ ਅਸੀਂ ਪ੍ਰੈਕਟੀਕਲੀ ਚੱਲੀਏ, ਜਿਸ ਘਰ ਦੇ ਵਿੱਚ ਮਕਾਨ ਵਿੱਚ ਅਸੀਂ ਰਹਿ ਰਹੇ ਹਾਂ, ਉਹ ਅੱਜ ਸਾਡੇ ਨਾਮ ਹੈ। 50 ਸਾਲ ਪਹਿਲਾਂ, 100 ਸਾਲ ਪਹਿਲਾਂ ਕਿਸੇ ਦੇ ਨਾਮ ਹੋਏਗੀ, 100 ਸਾਲ 200 ਸਾਲ ਪਹਿਲਾਂ ਕਿਸੇ ਹੋਰ ਦੇ ਨਾਮ ਹੋਏਗੀ, ਅਤੇ ਅੱਜ ਸਾਡੇ ਨਾਮ ਹੈ। ਅਸੀਂ ਦਾਅਵਾ ਕਰਕੇ ਉੱਤੇ ਮੱਲ ਕੇ ਬੈਠੇ ਹਾਂ ਵੀ ਮੇਰੇ ਹੀ ਨਾਮ ਹੈ, ਸਭ ਕੁਝ ਮੈਂ ਹੀ ਕਰਤਾ ਧਰਤਾ ਹੈ। ਆਉਣ ਵਾਲੇ 50, 100, 200 ਸਾਲਾਂ ਬਾਅਦ ਉਹ ਜ਼ਮੀਨ ਕਿਸੇ ਦੇ ਨਾਮ ਹੋਏਗੀ, ਉਹ ਵੀ ਇੱਦਾਂ ਹੀ ਦਾਅਵਾ ਕਰੇਗਾ ਵੀ ਸਭ ਕੁਝ ਮੇਰਾ ਹੀ ਹੈ, ਮੈਂ ਹੀ, ਮੇਰੀ ਜ਼ਮੀਨ ਹੈ, ਮੈਂ ਹੀ ਸਭ ਕੁਝ ਕਰਨ ਵਾਲਾ। ਗੱਲ ਧਿਆਨ ਨਾਲ ਸਮਝੇ, ਗੁਰੂ ਸਾਹਿਬ ਕਹਿੰਦੇ ਸਾਰੀਆਂ ਥਾਵਾਂ ਪਰਮੇਸ਼ਵਰ ਦੀਆਂ ਨੇ। ਇਨਸਾਨ ਕਹਿੰਦਾ ਮੇਰੀ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਮੈਂ ਟੈਂਪਰੇਰੀ ਹਾਂ, ਮੈਂ ਪਰਮਾਨੈਂਟ ਨਹੀਂ ਰਹਿਣਾ ਇੱਥੇ। ਜਿਸ ਜ਼ਮੀਨ ਦੇ ਮੈਂ, ਜਿਸ ਜ਼ਮੀਨ ਨੂੰ, ਮਕਾਨ ਨੂੰ ਆਪਣੇ ਨਾਮ ਲਵਾਇਆ, ਜਿਸ ਵੱਡੇ ਘਰ ਨੂੰ, ਜਿਸ ਵੱਡੀ ਦੁਕਾਨ ਨੂੰ ਆਪਣੇ ਨਾਮ ਲਵਾਇਆ, ਉਹ ਵੀ ਟੈਂਪਰੇਰੀ ਹੈ। ਮੈਂ ਦਾਅਵਾ ਕਰ ਰਿਹਾ ਮੇਰੀ ਹੈ, ਜਦੋਂ ਮੇਰਾ ਸਰੀਰ ਚਲੇ ਗਿਆ, ਜਦੋਂ ਵਿੱਚੋਂ ਇਹ ਪੰਛੀ ਉੱਡ ਗਿਆ, ਸਵਾਸ ਨਿਕਲ ਗਏ, ਅੱਗੋਂ ਮੇਰੇ ਬੱਚਿਆਂ ਨੇ ਸਾਂਭਣੀ ਆ, ਬੱਚਿਆਂ ਤੋਂ ਬਾਅਦ ਅੱਗੇ ਆਉਂਦਿਆਂ ਆਉਂਦਿਆਂ ਸਮਾਂ ਚੱਲਦਿਆਂ ਮੇਰਾ ਨਾਮ ਕਿਤੇ ਲੱਭਣਾ ਹੀ ਨਹੀਂ। ਇਹ ਸਭ ਟੈਂਪਰੇਰੀ ਹੈ। ਸਿੱਧੇ ਲਫ਼ਜ਼ਾਂ 'ਚ ਕਹਿ ਲਓ, ਇੱਕ ਡਰਾਮਾ ਚੱਲ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕਿਹਾ ਨਾ, ਦੇਖਣ ਆਇਓ ਜਗਤ ਤਮਾਸ਼ਾ। ਇੱਕ ਤਮਾਸ਼ਾ, ਇੱਕ ਡਰਾਮਾ ਚੱਲ ਰਿਹਾ ਹੈ। ਅੱਜ ਅਸੀਂ ਇਹਦੇ ਵਿੱਚ ਰੋਲ ਪਲੇ ਕਰ ਰਹੇ ਹਾਂ, ਆਉਣ ਵਾਲੇ ਸਮੇਂ ਬਾਅਦ ਕੋਈ ਹੋਰ ਇੱਥੇ ਰੋਲ ਆਪਣਾ ਨਿਭਾ ਰਿਹਾ ਹੋਏਗਾ। ਪਰ ਇਹ ਸਭ ਟੈਂਪਰੇਰੀ ਹੈ, ਪੱਕਾ ਨਹੀਂ। ਜੇ ਪੱਕੇ ਤੌਰ 'ਤੇ ਪਰਮਾਨੈਂਟ ਦੇਖੀਏ ਤਾਂ ਉਹ ਅਕਾਲ ਪਾਰ ਬ੍ਰਹਮ ਕੇ ਸਗਲੇ ਠਾਓ, ਉਹ ਪਰਮੇਸ਼ਵਰ ਦੀ ਸਾਰੀਆਂ ਥਾਵਾਂ ਨੇ, ਜਿੱਥੇ ਮਰਜ਼ੀ ਚਲੇ ਜਾਓ। ਹੁਣ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ, ਜੇ ਸਾਰੀਆਂ ਥਾਵਾਂ ਪਰਮੇਸ਼ਵਰ ਦੀਆਂ ਨੇ ਤਾਂ ਫਿਰ ਅਸੀਂ ਸਿਰਫ ਗੁਰਦੁਆਰਾ ਸਾਹਿਬ ਆ ਕੇ ਕਿਉਂ ਸੰਗਤ ਕਰਦੇ ਹਾਂ? ਹੁਣ ਇੱਥੇ ਸਵਾਲ ਤਾਂ ਇਹ ਵੀ ਹੋ ਸਕਦਾ ਨਾ ਵੀ ਜੇ ਸਾਰੀਆਂ ਹੀ ਥਾਵਾਂ ਪਰਮੇਸ਼ਵਰ ਦੀਆਂ ਨੇ, ਅਸੀਂ ਮੰਦਰ, ਮਸਜਿਦ, ਗੁਰਦੁਆਰੇ ਹੀ ਕਿਉਂ ਜਾਂਦੇ ਹਾਂ? ਅਸੀਂ ਕਿਤੇ ਹੋਰ ਵੀ ਜਾ ਸਕਦੇ ਹਾਂ, ਕਿਉਂਕਿ ਪਰਮੇਸ਼ਵਰ ਤਾਂ ਸਾਰੇ ਪਾਸੇ ਹੈ, ਸਭ ਮੈਂ ਰਿਹਾ ਸਮਾਈ, ਉਹ ਤਾਂ ਸਾਰਿਆਂ ਵਿੱਚ ਸਮਾਇਆ ਹੋਇਆ, ਉਹ ਰਮਿਆ ਹੋਇਆ, ਰਾਮ ਹੈ। ਅਤੇ ਉਹਦਾ ਜਵਾਬ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿੰਦੇ, ਗੁਰੂ ਦੁਆਰੇ ਹੋਏ ਸੋਝੀ ਪਾਇਸੀ। ਭਲਿਆ, ਪਰਮੇਸ਼ਵਰ ਸਾਰੇ ਪਾਸੇ ਵੱਸਦਾ, ਪਰ ਤੈਨੂੰ ਇਹ ਗੱਲ ਦੱਸੇਗਾ ਕੌਣ? ਗੁਰੂ, ਜਦੋਂ ਤੂੰ ਉਹਦੇ ਦੁਆਰ 'ਤੇ ਆਏਗਾ। ਰੱਬ ਸਾਰੇ ਪਾਸੇ ਹੈ, ਪੇੜ ਪੌਦਿਆਂ 'ਚ ਵੀ ਹੈ, ਪੰਛੀਆਂ 'ਚ ਵੀ ਹੈ, ਜਾਨਵਰਾਂ 'ਚ ਵੀ ਹੈ, ਧਰਤੀ 'ਤੇ ਵੀ ਹੈ, ਅਕਾਲ ਪਤਾਸ਼ ਹਰ ਪਾਸੇ ਹੈ,
ਪਰ ਇਸ ਗੱਲ ਦੀ ਸੋਝੀ ਤੈਨੂੰ ਕਿੱਥੋਂ ਮਿਲੇਗੀ? ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇਹ ਰੱਬ ਤੈਨੂੰ ਸੋਝੀ ਦੇਵੇਗਾ, ਗੁਰੂ ਤੇਰਾ ਤੈਨੂੰ ਦੱਸੇਗਾ। ਉਸ ਕਰਕੇ ਤੈਨੂੰ ਸੰਗਤ ਇੱਥੇ ਆਉਣਾ ਪਏਗਾ, ਸੰਗਤ ਕਰਨੀ ਪਏਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪਾਰ ਬ੍ਰਹਮ ਕੇ ਸਗਲੇ ਠਾਓ, ਜਿੱਥੇ ਵੀ ਸਾਡੀ ਨਿਗਾਹ ਜਾਂਦੀ ਹੈ, ਇੱਥੋਂ ਤੱਕ ਜਿੱਥੇ ਸਾਡੀ ਨਿਗਾਹ ਵੀ ਨਹੀਂ ਪਹੁੰਚ ਸਕਦੀ, ਉਹ ਵੀ ਸਾਰੀਆਂ ਥਾਵਾਂ ਪਰਮੇ

0: ਰੱਬ ਦੇ ਨਾਮ ਬਹੁਤ ਨੇ। ਅਸੀਂ ਰੱਬ ਕਹਿੰਦੇ ਹਾਂ, ਪਰਮਾਤਮਾ ਕਹਿੰਦੇ ਹਾਂ, ਰਾਮ ਕਹਿੰਦੇ ਹਾਂ, ਅੱਲਾ, ਗੋਡ, ਬੜੇ ਨਾਮ ਨੇ। ਗੁਰਬਾਣੀ ਵਿੱਚ ਬੀਠਲਾ ਵੀ ਕਿਹਾ ਗਿਆ, ਦਇਆਲੂ, ਕਿਰਪਾਲੂ। ਰੱਬ ਨੇ ਜਿਵੇਂ ਜਿਵੇਂ ਸਾਡੇ ਨਾਲ ਕੀਤਾ, ਜੋ ਜੋ ਸਾਨੂੰ ਦਿੱਤਾ, ਅਸੀਂ ਉਦਾਂ ਦੇ ਰੱਬ ਦੇ ਨਾਮ ਰੱਖ ਦਿੱਤੇ। ਅਸਲ ਵਿੱਚ ਵੇਖਿਆ ਜਾਏ ਤੇ ਰੱਬ ਨਾਮ ਵੀ ਅਸੀਂ ਰੱਖਿਆ। ਪਰਮਾਤਮਾ ਦਾ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ, ਜਿਹਨਾਂ ਨੂੰ ਬਾਣੀ ਆਉਂਦੀ ਨਾਲ ਪੜਿਆ ਕਰੋ। ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਇਹ ਸੋਝੀ ਕਿਹਨੂੰ ਦਿੰਦਾ ਹੈ, ਕਿਹੜੀ, ਕਿ ਰੱਬ ਦਾ ਕੋਈ ਰੂਪ ਰੰਗ ਕੋਈ ਨਾਮ ਨਹੀਂ ਹੈ, ਰੱਬ ਦੀ ਕੋਈ ਬੋਡੀ ਸ਼ੇਪ ਨਹੀਂ, ਉਹਦੇ ਕੋਈ ਕੱਪੜੇ ਨਹੀਂ ਪਾਏ, ਉਹਦਾ ਕੋਈ ਰੰਗ ਕਾਲਾ ਚਿੱਟਾ ਨਹੀਂ, ਉਹਦੀ ਕੋਈ ਹਾਈਟ ਵੇਟ ਨਹੀਂ ਹੈ। ਜਿੰਨੇ ਉਹਦੇ ਨਾਮ ਨੇ ਸਾਡੇ ਦਿੱਤੇ ਹੋਏ ਨੇ, ਪਰ ਸਭ ਹਰ ਪਾਸੇ ਵੱਸਦਾ ਹੈ। ਤੇ ਕਲੀਅਰ ਹੋ ਗਿਆ, ਇਨਸਾਨ ਦੇ ਸਰੀਰ ਵਿੱਚ ਰੱਬ ਆਇਆ, ਰੱਬ ਦਾ ਨਾਮ ਇਨਸਾਨ ਹੋ ਗਿਆ, ਇਨਸਾਨ ਵੀ ਰੱਬ ਹੀ ਹੈ। ਜਾਨਵਰਾਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ, ਜਾਨਵਰ ਵੀ ਰੱਬ ਦੇ ਰੂਪ ਨੇ। ਪੇੜ ਪੌਦਿਆਂ ਨੂੰ ਵੇਖ ਲਓ, ਇਹ ਵੀ ਰੱਬ ਹੀ ਨੇ। ਜਦੋਂ ਅਸੀਂ ਇੱਕ ਦ੍ਰਿਸ਼ਟੀ, ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਤੁਸੀਂ ਇੱਕ ਨਿਗਾਹ ਨਾਲ ਜਦੋਂ ਸਾਰਿਆਂ ਨੂੰ ਵੇਖੋਗੇ ਨਾ, ਤੁਹਾਨੂੰ ਪੇੜ ਪੌਦੇ ਵੀ ਰੱਬ ਲੱਗਣਗੇ, ਪੰਛੀ ਵੀ ਰੱਬ ਲੱਗਣਗੇ, ਜਾਨਵਰ ਵੇਖੋਗੇ, ਇਨਸਾਨ ਵੇਖੋਗੇ, ਜੋ ਕਿਤੇ ਜੋ ਕੁਝ ਵੀ ਤੁਸੀਂ ਧਰਤੀ ਦੇ ਉੱਤੇ ਵੇਖਦੇ ਹੋ, ਤੁਹਾਨੂੰ ਹਰ ਇੱਕ ਚੀਜ਼ ਰੱਬ ਲੱਗੇਗੀ, ਵੀ ਇਹ ਰੱਬ ਹੀ ਹੈ ਮੇਰੇ ਸਾਹਮਣੇ। ਤੁਸੀਂ ਆਪਣੇ ਆਪ ਦੇ ਵਿੱਚੋਂ ਵੀ ਰੱਬ ਨੂੰ ਹੀ ਲੱਭੋਗੇ। ਕਿਉਂ? ਕਿਉਂਕਿ ਉਹ ਆਪ ਸਾਰੇ ਪਾਸੇ ਹੈ। ਜਿੱਤ ਜਿੱਤ ਘਰ ਰਾਖੈ ਤੈਸਾ ਤਿੰਨ ਨਾਓ, ਜਿੱਦਾਂ ਜਿੱਦਾਂ ਦੀ ਜਿਹੜੀ ਥਾਂ ਦੇ ਉੱਤੇ ਪਰਮਾਤਮਾ ਨੇ ਜਿਹਨੂੰ ਵਸਾਇਆ, ਜਿੱਥੇ ਰੱਖਿਆ, ਉਦਾਂ ਦਾ ਨਾਮ ਹੀ ਪਰਮਾਤਮਾ ਦਾ ਹੋ ਗਿਆ। ਉਹਨੇ ਸਾਡੇ ਉੱਤੇ ਕਿਰਪਾ ਕੀਤੀ, ਅਸੀਂ ਕਹਿੰਦੇ ਹਾਂ ਰੱਬ ਬਹੁਤ ਕਿਰਪਾਲੂ ਹੈ, ਅਸੀਂ ਕਿਰਪਾਲੂ ਕਹਿਣ ਲੱਗ ਗਏ। ਉਹਨੇ ਦਇਆ ਕੀਤੀ, ਅਸੀਂ ਰੱਬ ਨੂੰ ਦਇਆਲੂ ਕਹਿਣ ਲੱਗ ਪਏ। ਉਹਨੇ ਸਾਨੂੰ ਬਖਸ਼ਿਸ਼ਾਂ ਦਿੱਤੀਆਂ, ਅਸੀਂ ਕਹਿੰਦੇ ਹਾਂ ਉਹ ਬਖਸ਼ਿਸ਼ਾਂ ਦੇਣ ਵਾਲਾ ਦਾਤਾ। ਉਹਨੇ ਦਾਤਾਂ ਦਿੱਤੀਆਂ, ਅਸੀਂ ਉਹਨੂੰ ਦਾਤਾਰ ਕਹਿਣ ਲੱਗ ਪਏ। ਦਾਤਾਂ ਦੇਣ ਵਾਲੇ ਨੂੰ ਅਸੀਂ ਦਾਤਾਰ ਕਹਿਣ ਲੱਗ ਪਏ। ਗੁਰੂ ਪਾਤਸ਼ਾਹ ਜੀ ਕਹਿੰਦੇ, ਜਿੱਥੇ ਜਿੱਥੇ ਵੀ ਅਸੀਂ ਵੱਸਦੇ ਹਾਂ, ਜਿੱਥੇ ਵੀ ਰਹਿੰਦੇ ਹਾਂ, ਉਦਾਂ ਦਾ ਹੀ ਪਰਮਾਤਮਾ ਦਾ ਨਾਮ ਹੋ ਜਾਂਦਾ ਹੈ।
1: ਆਪੇ ਕਰਨ ਕਰਾਵਨ ਜੋਗ,
0: ਤੇ ਇਹ ਸਭ ਹੋ ਕਿਵੇਂ ਰਿਹਾ? ਆਪੇ ਕਰਨ ਕਰਾਵਨ ਜੋਗ, ਉਹ ਸਾਰਾ ਕੁਝ ਆਪੇ ਹੀ ਕਰਵਾ ਰਿਹਾ। ਜੇ ਅਸੀਂ ਰੋਟੀ ਖਾ ਰਹੇ ਹਾਂ, ਉਸ ਤੋਂ ਪਹਿਲਾਂ ਰੋਟੀ ਬਣ ਰਹੀ ਹੈ, ਰੋਟੀ ਬਣਨ ਤੋਂ ਪਹਿਲਾਂ ਉਹ ਜਿਹੜੇ ਕਣਕ ਦੇ ਦਾਣੇ ਨੇ ਉਹਨਾਂ ਨੂੰ ਪੀਸਿਆ ਜਾ ਰਿਹਾ ਹੈ, ਉਹ ਤੋਂ ਪਹਿਲਾਂ ਖੇਤਾਂ ਦੇ ਵਿੱਚ। ਹੁਣ ਸਿੱਧੇ ਲਫ਼ਜ਼ਾਂ ਵਿੱਚ ਗੱਲ ਕਰੀਏ, ਰੱਬ ਆਪ ਹੀ ਆ ਕੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ, ਰੱਬ ਆਪ ਹੀ ਉਹ ਕਣਕ ਦੇ ਦਾਣਿਆਂ ਨੂੰ ਲੈ ਕੇ ਪਿਸਵਾਉਣ ਜਾ ਰਿਹਾ ਹੈ, ਆਪੇ ਹੀ ਪਿਸਵਾਉਣ ਤੋਂ ਬਾਅਦ ਆਪ ਹੀ ਰੱਬ ਆਟਾ ਗੁੰਨ ਰਿਹਾ ਹੈ, ਆਪੇ ਪਕਾ ਰਿਹਾ ਹੈ, ਆਪ ਹੀ ਖਾ ਰਿਹਾ। ਇਨਸਾਨ ਕਹਿੰਦਾ ਇਹਨੇ ਬਣਾਈ, ਇਹਨੇ ਖਾਧੀ, ਇਹਨੇ ਇੱਥੋਂ ਲਿਆਂਦਾ, ਆਹ ਕੀਤਾ। ਇਨਸਾਨ ਇੱਕ ਮੈਂ ਪਹਿਲੋਂ ਗੱਲ ਕੀਤੀ ਨਾ, ਪੜਦੇ ਦੇ ਅੱਗੇ ਸਾਡੇ ਚਿਹਰੇ ਨੇ। ਇਹ ਗੱਲ ਸਮਝੀਏ ਤਾਂ ਸਮਝ ਵਿੱਚ ਆਏਗੀ, ਸੁਣ ਕੇ ਛੱਡ ਦਈਏ ਤੇ ਪੱਲੇ ਨਹੀਂ ਪੈਣੇ। ਜਿੱਦਾਂ ਅਸੀਂ ਕੋਈ ਮੂਵੀ ਕੋਈ ਫਿਲਮ ਵੇਖਦੇ ਹਾਂ, ਉਹਦੇ ਸਾਹਮਣੇ ਐਕਟਰ ਵੀ ਹੁੰਦੇ ਨੇ, ਕਿੰਨੇ ਐਕਟਰ ਨੇ, ਕੋਈ ਵਿਲਨ ਹੈ, ਕੋਈ ਹੀਰੋ ਹੈ, ਕਿੰਨੇ ਤਰ੍ਹਾਂ ਦੇ ਉੱਥੇ ਰੋਲ ਪਲੇ ਹੋ ਰਹੇ ਨੇ। ਪਰ ਉਸ ਮੂਵੀ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਕਿਹਦਾ ਹੈ? ਇੱਕ ਤੇ ਸਾਹਮਣੇ ਜਿਹੜਾ ਸਾਨੂੰ ਦੇਖ ਰਿਹਾ ਉਹ ਹੈ ਐਕਟਰ, ਪਿੱਛੇ ਕੌਣ ਹੈ? ਡਾਇਰੈਕਟਰ, ਜਿਹੜਾ ਉਹਨਾਂ ਨੂੰ ਡਾਇਰੈਕਟ ਕਰ ਰਿਹਾ ਹੈ, ਆਹ ਕਰਨਾ, ਇੱਦਾਂ ਕਰਨਾ, ਆਹ ਬੋਲਣਾ, ਆਹ ਐਕਸ਼ਨ ਕਰਨਾ, ਆਹ ਡਾਇਲੋਗ ਬੋਲਣਾ, ਉਹਨਾਂ ਨੂੰ ਡਾਇਰੈਕਟ ਕਰਨ ਵਾਲਾ, ਦਿਸ਼ਾ ਦਿਖਾਉਣ ਵਾਲਾ ਡਾਇਰੈਕਟਰ। ਪਰ ਉਹ ਪੜਦੇ ਤੇ ਨਹੀਂ ਹੈ, ਪੜਦੇ ਅੱਗੇ ਐਕਟਰ ਹੀ ਹੈ, ਜਿਹਨੂੰ ਅਸੀਂ ਸਾਰਾ ਕੁਝ ਮੰਨ ਲੈਂਦੇ ਹਾਂ। ਇਨਸਾਨ ਪਰਦੇ ਦੇ ਉੱਤੇ ਹੈ, ਆਪਣੇ ਆਪ ਨੂੰ ਸਾਰਾ ਕੁਝ ਮੰਨੀ ਬੈਠਾ ਹੈ, ਪਰ ਇਹ ਭੁੱਲ ਗਿਆ ਮੈਨੂੰ ਦਿਸ਼ਾ ਦਿਖਾਉਣ ਵਾਲਾ, ਮੈਨੂੰ ਇਹ ਸਭ ਕੁਝ ਕਰਨ ਕਰਾਉਣ ਵਾਲਾ ਪਿੱਛੇ ਡਾਇਰੈਕਟਰ ਪਰਮਾਤਮਾ ਆਪ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆਪੇ ਕਰਨ ਕਰਾਵਨ ਜੋਗ, ਉਹ ਸਭ ਕੁਝ ਆਪੇ ਕਰ ਰਿਹਾ। ਅਸੀਂ ਹੱਸ ਰਹੇ ਹਾਂ, ਰੋ ਰਹੇ ਹਾਂ, ਚੱਲ ਰਹੇ ਹਾਂ, ਸੌ ਰਹੇ ਹਾਂ, ਕੁਝ ਵੀ ਕਰ ਰਹੇ ਹਾਂ, ਪਰਮਾਤਮਾ ਆਪ ਹੀ ਕਰ ਰਿਹਾ, ਹੋਰ ਇੱਥੇ ਕੋਈ ਨਹੀਂ। ਬਸ ਇਹ ਸਾਡੀ ਵਾਰੀ ਆਈ ਹੈ, ਜਿਹਦੀ ਵਾਰੀ ਆਈ ਹੈ ਉਹਨੇ ਆਪਣਾ ਰੋਲ ਅਦਾ ਕਰਕੇ ਇੱਥੋਂ ਚਲੇ ਜਾਣਾ ਹੈ।
1: ਪ੍ਰਭ ਭਾਵੈ ਸੋਈ ਫੁਨ ਹੋਗਾ,
0: ਤੇ ਜੋ ਉਹਨੂੰ ਭਾਉਂਦਾ ਉਹੀ ਹੁੰਦਾ, ਜੋ ਪਰਮਾਤਮਾ ਨੂੰ ਭਾਉਂਦਾ ਉਹੀ ਹੁੰਦਾ। ਇਹ ਜਿੱਦਾਂ ਆਪਾਂ ਆਸਾ ਦੀ ਵਾਰ ਦੇ ਵਿੱਚ ਵੀ ਇੱਕ ਬਚਨ ਪੜ੍ਹਦੇ ਹਾਂ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਓ, ਦੋਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਉਹਨੇ ਆਪਣੇ ਆਪ ਹੀ ਆਪ ਬਣਾਇਆ, ਆਪਣੇ ਆਪ ਨੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਆਪਣੇ ਨਾਮ ਵੀ ਉਹਨੇ ਆਪ ਹੀ ਬਣਾਏ ਨੇ, ਆਪਣੇ ਟਿਕਾਣੇ ਵੀ ਰੱਬ ਨੇ ਆਪ ਹੀ ਬਣਾਏ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਭਰਾ ਭਾਵੈ ਸੋਈ ਫੁਨ ਹੋਗ, ਤੇ ਜੋ ਉਹ ਕਰਨ ਕਰਾਉਣ ਵਾਲਾ ਵੀ ਆਪ ਹੀ ਹੈ। ਹੁਣ ਜੇ ਸਭ ਕੁਝ ਕਰਨ ਵਾਲਾ ਉਹੀ ਹੈ ਤੇ ਜੋ ਉਹਨੂੰ ਪਾਏਗਾ ਉਹ ਕਰੇਗਾ।
1: ਪਸਰਿਓ ਆਪ ਹੋਏ ਅਨੰਤ ਤਰੰਗ,
0: ਪਸਰਿਓ ਪਸਰਿਓ ਭਾਵ ਕਿ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ ਹੈ। ਪਰਮਾਤਮਾ ਰੱਬ ਅਕਾਲ ਪੁਰਖ ਗੋਡ ਜਿੰਨੇ ਵੀ ਅਸੀਂ ਨਾਮ ਲੈਂਦੇ ਹਾਂ ਉਹ ਇੱਕ ਓੰਕਾਰ ਜਿਹੜਾ ਇੱਕ ਹੈ ਉਹ ਸਾਰੇ ਪਾਸੇ ਆਪ ਹੀ ਵਰਤਦਾ ਹੈ।
1: ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ,
0: ਉਹ ਸਾਰੇ ਪਾਸੇ ਪਸਰਿਆ ਹਰ ਇੱਕ ਦੇ ਵਿੱਚ ਵਰਤ ਰਿਹਾ। ਪਰ ਕਮਾਲ ਦੀ ਗੱਲ ਹੈ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਉਹਦੇ ਕੌਤਕ ਉਹਨੇ ਅੱਗੇ ਕੀ ਕਰਨਾ, ਉਹਦਾ ਅਗਲਾ ਪਲੈਨ ਕੀ ਹੈ, ਕੀ ਹੋਣਾ, ਇਹ ਕਿਸੇ ਨੂੰ ਨਹੀਂ ਪਤਾ। ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ, ਇੱਥੇ ਤੇ ਅਸੀਂ ਪ੍ਰੇਡਿਕਟ ਕਰ ਲੈਂਦੇ ਹਾਂ, ਸਾਨੂੰ ਫੀਲ ਹੋ ਜਾਂਦਾ ਕਿ ਅੱਗੇ ਕੀ ਹੋਣਾ। ਬੜੇ ਦੁਨੀਆਂ ਦੇ ਵਿੱਚ ਵਿਦਵਾਨ ਬੈਠੇ ਨੇ, ਬਹੁਤ ਐਸੇ ਗੁਣੀ ਗਿਆਨੀ ਨੇ ਜਿਹੜੇ ਸੋਚ ਸਮਝ ਲੈਂਦੇ ਆ ਵੀ ਇਸ ਤੋਂ ਬਾਅਦ ਅਗਲੇ ਪਲ ਕੀ ਹੋਣਾ, ਇਸ ਤੋਂ ਬਾਅਦ ਕੀ ਹੋਇਆ, ਅੱਜ ਇਹ ਹੋਇਆ ਤਾਂ ਕੱਲ ਕੀ ਹੋਏਗਾ। ਉਹ ਇਨਸਾਨ ਦਾ ਦਿਮਾਗ ਹੈ, ਪਰ ਜੇ ਰੱਬ ਦੇ ਘਰੋਂ ਗੱਲ ਕਰੀਏ ਪਰਮਾਤਮਾ ਨੇ ਅੱਜ ਕੀ ਕੀਤਾ ਅਗਲੇ ਪਲ ਕੀ ਕਰਨਾ ਕਿਸੇ ਨੂੰ ਪਤਾ ਹੀ ਨਹੀਂ। ਇੱਥੋਂ ਤੱਕ ਜਿਹੜੇ ਆਪਾਂ ਸਾਹ ਲੈ ਰਹੇ ਹਾਂ, ਗੁਰਬਾਣੀ ਕਹਿੰਦੀ ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ, ਜਿਹੜੇ ਅਸੀਂ ਸਾਹ ਲੈ ਰਹੇ ਹਾਂ ਵੀ ਨਹੀਂ ਪਤਾ ਅਗਲੇ ਪਲ ਆਉਣੇ ਆ ਕਿ ਨਹੀਂ, ਰੱਬ ਦਾ ਕਿਸੇ ਨੇ ਅੰਤ ਪਾਇਆ ਹੀ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਉਹਨੇ ਅੱਗੇ ਕੀ ਕਰਨਾ, ਉਹ ਕਿੱਥੇ ਵਸਦਾ, ਉਹ ਕੀ ਕਰਦਾ, ਕਿਵੇਂ ਦਾ, ਉਹਦਾ ਅੰਤ ਕਿਸੇ ਨੇ ਨਹੀਂ ਪਾਇਆ।
1: ਜੈਸੀ ਮਤ ਦੇ ਤੈਸਾ ਪ੍ਰਗਾਸ,
0: ਹਰ ਇੱਕ ਨੂੰ ਨਹੀਂ ਪਤਾ ਲੱਗਣਾ। ਆਪਾਂ ਪਹਿਲੋਂ ਉਹਨੇ ਸ਼ਬਦ ਪੜਿਆ ਨਾ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ, ਉਹਨੂੰ ਉਹ ਸੋਝੀ ਦੇ ਦਿੰਦਾ। ਕਿਵੇਂ? ਗੁਰੂ ਪਾਤਸ਼ਾਹ ਜੀ ਨੇ ਦੱਸਿਆ ਜੈਸੀ ਮਤ ਦੇ ਤੈਸਾ ਪ੍ਰਗਾਸ, ਹਰ ਇੱਕ ਨੂੰ ਨਹੀਂ ਪਤਾ ਲੱਗਦਾ ਪਰ ਕਈਆਂ ਨੂੰ ਅਹਿਸਾਸ ਹੋ ਜਾਂਦਾ। ਪਿਛਲੀ ਵਾਰ ਵੀ ਸਹਿਜ ਆਪ ਜੀ ਨਾਲ ਸਾਂਝ ਪਾਈ ਸੀ ਕਿ ਇਨਸਾਨ ਦੇ ਅੰਦਰ ਫੀਲਿੰਗ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ, ਤੇ ਜਦੋਂ ਪਰਮਾਤਮਾ ਚਾਹੁੰਦਾ ਉਹ ਸੋਝੀ ਵੀ ਦਿੰਦਾ ਤੇ ਸਾਡੇ ਅੰਦਰ ਅਹਿਸਾਸ ਵੀ ਹੁੰਦਾ। ਹੁਣ ਜੈਸੀ ਮਤ ਦੇ ਤੈਸਾ ਪ੍ਰਗਾਸ, ਜਿਵੇਂ ਜਿਵੇਂ ਦੀ ਉਹ ਸਾਨੂੰ ਮਤ ਦਏਗਾ, ਜਿਵੇਂ ਸਾਨੂੰ ਉਹ ਫੀਲਿੰਗਸ ਸਾਡੇ ਅੰਦਰ ਅਹਿਸਾਸ ਭਰੇਗਾ, ਉਵੇਂ ਉਵੇਂ ਹੀ ਸਾਡੇ ਅੰਦਰ ਪ੍ਰਕਾਸ਼ ਹੁੰਦਾ ਹੈ।
1: ਪਾਰ ਬ੍ਰਹਮ ਕਰਤਾ ਅਵਿਨਾਸ਼,
0: ਪਾਰ ਬ੍ਰਹਮ ਕਰਤਾ ਅਵਿਨਾਸ਼, ਉਹ ਸਭ ਕੁਝ ਆਪੇ ਕਰਨ ਵਾਲਾ। ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਸਭ ਕੁਝ ਆਪੇ ਕਰਨ ਵਾਲਾ ਇੱਕੋ ਹੈ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਉਹ ਸਭ ਕੁਝ ਆਪੇ ਕਰਨ ਵਾਲਾ ਇੱਕ ਕਰਤਾ ਪੁਰਖ, ਕਿਸੇ ਤੋਂ ਡਰਦਾ ਨਹੀਂ, ਕਿਸੇ ਨਾਲ ਵੈਰ ਨਹੀਂ, ਅਜੂਨੀ ਜੂਨਾ ਤੋਂ ਰਹਿਤ ਉਹਦਾ ਕੋਈ ਰੂਪ ਰੰਗ ਕੁਝ ਵੀ ਨਹੀਂ ਹੈ, ਕਦੇ ਕਿਸੇ ਨੇ ਉਹਨੂੰ ਵੇਖਿਆ ਨਹੀਂ, ਉਹ ਆਪ ਹਰ ਇੱਕ ਦੇ ਵਿੱਚ ਵਰਤਦਾ, ਜਲ ਥਲ ਮਹੀਲ ਗੁਪਤੋ ਵਰਤਦਾ, ਉਹ ਗੁਪਤੋ ਕੇ ਵਰਤਦਾ ਹੈ, ਜ਼ਰੂਰ ਹੈ। ਇੱਥੇ ਇਹ ਸਵਾਲ ਨਹੀਂ ਅਸੀਂ ਕਰ ਸਕਦੇ ਵੀ ਰੱਬ ਹੈ ਕਿ ਨਹੀਂ, ਇਹ ਤਾਂ ਸਵਾਲ ਹੀ ਗਲਤ ਹੈ। ਕਈ ਵਾਰ ਕਈ ਮਿਲਦੇ ਉਹ ਸਵਾਲ ਕਰ ਦਿੰਦੇ ਵੀ ਦੱਸੋ ਜੀ ਰੱਬ ਹੈ ਵੀ ਹੈ ਕਿ ਨਹੀਂ, ਅੱਗੇ ਕੁਐਸਚਨ ਮਾਰਕ ਪਾ ਦਿੰਦੇ ਆ ਵੀ ਰੱਬ ਹੈ ਜਾਂ ਨਹੀਂ, ਇਹ ਤਾਂ ਸਵਾਲ ਹੀ ਗਲਤ ਹੈ। ਮਹਾਰਾਜ ਜੀ ਨੇ ਆਖਿਆ ਉਹ ਹੈ ਪਰ ਗੁਪਤੋ ਵਰਤਾ, ਗੁਪਤ ਹੋ ਕੇ ਵਰਤਦਾ ਹੈ।
1: ਸਦਾ ਸਦਾ ਸਦਾ ਦਿਆਲ,
0: ਤੇ ਪਰਮਾਤਮਾ ਦੇ ਘਰ ਦੇ ਵਿੱਚ ਇਹ ਰੱਬ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਇਹ ਸੁਭਾਅ ਹੈ, ਪਰਮਾਤਮਾ ਦਾ ਇਹ ਸੁਭਾਅ ਹੈ ਸਦਾ ਸਦਾ ਸਦਾ ਦਿਆਲ, ਉਹ ਹਮੇਸ਼ਾ ਦਇਆ ਹੀ ਵਰਤਾਉਂਦਾ, ਹਮੇਸ਼ਾ ਸਾਡੇ ਉੱਤੇ ਦਿਆਲੂ ਬਣ ਕੇ ਸਾਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ। ਇੱਥੇ ਉਦਾਹਰਣ ਦੇ ਕੇ ਸਮਝੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਾਨੂੰ ਪੰਜ ਪਿਆਰੇ ਬਖਸ਼ੇ, ਪੰਜ ਪਿਆਰੇ ਤਿਆਰ ਕੀਤੇ, ਤਾਂ ਪਹਿਲਾ ਨਾਮ ਕੀ ਰੱਖਿਆ? ਭਾਈ ਦਇਆ ਸਿੰਘ ਜੀ। ਪਹਿਲਾ ਨਾਮ ਕੀ ਰੱਖਿਆ ਜੀ? ਭਾਈ ਦਇਆ ਸਿੰਘ ਜੀ। ਪਹਿਲਾ ਨਾਮ ਮਹਾਰਾਜ ਨੇ ਭਾਈ ਦਇਆ ਸਿੰਘ ਕਿਉਂ ਰੱਖਿਆ? ਹੁਣ ਆਪਾਂ ਇੱਥੇ ਨਾਲ ਪੰਕਤੀ ਜੋੜਦੇ ਹਾਂ, ਸਦਾ ਸਦਾ ਸਦਾ ਦਇਆਲ, ਰੱਬ ਹਮੇਸ਼ਾ ਸਾਡੇ 'ਤੇ ਦਇਆ ਵਰਤਾਉਂਦਾ, ਗੁਰਮੁਖਾ ਧਿਆਨ ਰੱਖੀ, ਜੇ ਤੂੰ ਉਸ ਦਇਆਲੂ ਪਰਮਾਤਮਾ ਦੇ ਨਾਲ ਮਿਲਣਾ ਤਾਂ ਤੈਨੂੰ ਪਹਿਲਾਂ ਆਪਣੇ ਅੰਦਰ ਆਪਣੇ ਹਿਰਦੇ ਵਿੱਚ ਦਇਆ ਭਰਨੀ ਪਏਗੀ। ਜੇ ਤੇਰੇ ਅੰਦਰ ਦਇਆ ਹੈ, ਸਾਹਮਣੇ ਤੇਰੇ ਦਇਆਲੂ ਪਰਮਾਤਮਾ, ਫਿਰ ਤੇ ਤੁਸੀਂ ਮਿਲ ਜਾਓਗੇ। ਤੇਰੇ ਅੰਦਰ ਹੰਕਾਰ ਭਰਿਆ, ਤੈਨੂੰ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਵੇਖ ਕੇ ਤਰਸ ਹੀ ਨਹੀਂ ਆਉਂਦਾ, ਤੇ ਜਿਹਨੂੰ ਤੂੰ ਮਿਲਣਾ ਚਾਹੁੰਦਾ ਉਹ ਤੇ ਸਦਾ ਸਦਾ ਸਦਾ ਦਇਆਲ, ਉਹ ਤੇ ਹਮੇਸ਼ਾ ਹੀ ਦਇਆ ਵਰਤਾਉਂਦਾ, ਉਹ ਤੇ ਹਰ ਇੱਕ ਨੂੰ ਤਰਸ ਕਰਕੇ ਬਖਸ਼ ਕੇ ਆਪਣੇ ਗਲ ਦੇ ਨਾਲ ਲਾ ਲੈਂਦਾ। ਪਰ ਭਲਿਆ, ਤੂੰ ਤੇ ਹੰਕਾਰ ਨਾ ਭਰਿਆ, ਧਿਆਨ ਵਿੱਚ ਰੱਖੀ, ਹਰ ਜੂ ਹੰਕਾਰ ਨਾ ਭਾਵਈ, ਰੱਬ ਨੂੰ ਹੰਕਾਰ ਨਹੀਂ ਪਾਉਂਦਾ। ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤਾਂ ਉਸ ਦਇਆਲੂ ਪਰਮਾਤਮਾ ਨੂੰ ਮਿਲਣ ਦੇ ਲਈ ਆਪਣੇ ਹਿਰਦੇ ਵਿੱਚ ਦਇਆ ਟਿਕਾ। ਜਦੋਂ ਦਇਆ ਟਿਕ ਜਾਏਗੀ ਭਾਈ ਧਰਮ ਸਿੰਘ ਜੀ, ਫਿਰ ਤੂੰ ਧਰਮ ਦੇ ਰਾਹ ਤੇ ਚੱਲਣ ਲਈ ਤਿਆਰ ਹੋ ਗਿਆ। ਪਹਿਲਾਂ ਦਇਆ, ਜੇ ਨਿਮਰਤਾ ਨਹੀਂ ਹੈ ਤਾਂ ਅਸੀਂ ਰੱਬ ਨੂੰ ਨਹੀਂ ਮਿਲ ਸਕਦੇ, ਦਇਆ ਨਹੀਂ ਹੈ ਧਰਮ ਦੇ ਰਾਹ ਤੇ ਨਹੀਂ ਤੁਰ ਸਕਦੇ। ਜਦੋਂ ਅਸੀਂ ਦਇਆ ਨੂੰ ਹਿਰਦੇ ਵਿੱਚ ਰੱਖ ਕੇ ਨਿਮਰਤਾ ਵਾਲਾ ਆਪਣਾ ਸੁਭਾਅ ਬਣਾ ਕੇ, ਨਿਮਰਤਾ ਵਿੱਚ ਆ ਕੇ, ਪ੍ਰੇਮ ਵਿੱਚ ਭਿੱਜ ਕੇ ਜੀਵਨ ਜਿਉਂਦੇ ਹਾਂ ਤਾਂ ਉਸ ਦਇਆਲੂ ਪਰਮਾਤਮਾ ਨਾਲ ਮਿਲ ਜਾਂਦੇ ਹਾਂ।
1: ਸਿਮਰ ਸਿਮਰ ਨਾਨਕ ਭਏ ਨਿਹਾਲ,
0: ਤੇ ਐਸੇ ਦਇਆਲੂ ਕਿਰਪਾਲੂ ਪਰਮਾਤਮਾ ਨੂੰ ਸਿਮਰ ਸਿਮਰ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਐਸੇ ਅਕਾਲ ਪੁਰਖ ਨੂੰ ਹਮੇਸ਼ਾ ਸਿਮਰਦੇ ਰਹੀਏ, ਸਵਾਸ ਸਵਾਸ ਉਹਦਾ ਚਿੰਤਨ ਕਰਦੇ ਰਹੀਏ, ਹਮੇਸ਼ਾ ਉਹਨੂੰ ਆਪਣੇ ਚੇਤੇ ਵਿੱਚ ਰੱਖੀਏ। ਸਿਮਰ ਸਿਮਰ ਨਾਨਕ ਭਏ ਨਿਹਾਲ, ਜਦੋਂ ਹਮੇਸ਼ਾ ਉਹਦਾ ਚਿੰਤਨ, ਹਮੇਸ਼ਾ ਉਹਨੂੰ ਸਿਮਰਾਂਗੇ, ਸਿਮਰਦੇ ਰਹਾਂਗੇ, ਤੇ ਫਿਰ ਅਸੀਂ ਨਿਹਾਲ ਹੋ ਜਾਵਾਂਗੇ, ਪਰਮ ਸੁੱਖ ਨੂੰ ਹਾਸਲ ਕਰ ਲਵਾਂਗੇ। ਸਾਡੇ ਹਿਰਦੇ ਦੇ ਅੰਦਰ ਚੜ੍ਹਦੀ ਕਲਾ ਵਾਲਾ ਜੀਵਨ ਸਾਡਾ ਬਣ ਜਾਏਗਾ, ਸਾਡਾ ਹਿਰਦਾ ਖੁਸ਼ ਹੋ ਜਾਏਗਾ, ਆਨੰਦ ਵਿੱਚ ਆ ਜਾਏਗਾ। ਉਹ ਨਿਹਾਲ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਔਰ ਆਪਾਂ ਰੋਜ਼ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ, ਐਸੇ ਨਿਹਾਲ ਹੋ ਜਾਵਾਂਗੇ ਜਦੋਂ ਸਤਿਗੁਰੂ ਨੂੰ ਮਿਲ ਪਵਾਂਗੇ ਤੇ ਆਨੰਦ ਬਣ ਜਾਏਗਾ। ਜਦੋਂ ਆਨੰਦ ਬਣ ਗਿਆ ਫਿਰ ਪਰਮਾਤਮਾ ਦਾ ਸ਼ੁਕਰਾਨਾ, ਜਦੋਂ ਦਇਆਲੂ ਪਰਮਾਤਮਾ ਨੂੰ ਹੀ ਮਿਲ ਪਏ ਫਿਰ ਪਿੱਛੇ ਕੀ ਰਹਿ ਗਿਆ। ਜਦੋਂ ਉਹਨੇ ਆਪਣੇ ਗਲ ਦੇ ਨਾਲ ਹੀ ਲਾ ਲਿਆ, ਜਦੋਂ ਉਹਦੇ ਨਾਲ ਹੀ ਮਿਲ ਪਏ, ਜਦੋਂ ਸਾਡੀ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਗਿਆ ਫਿਰ ਪਿੱਛੇ ਕੁਝ ਨਹੀਂ ਰਹਿ ਜਾਂਦਾ। ਅਰਦਾਸ ਕਰੀਏ ਕਿ ਸਤਿਗੁਰੂ ਜੀ ਨਾਨਕ ਘਰ ਕੇ ਗੋਲੇ, ਆਪਣੇ ਘਰ ਦੇ ਗੋਲੇ ਬਣਾ ਲਓ ਤਾਂ ਕਿ ਸਾਡੇ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਪਾਏ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ਣ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਦੋਤਾ ਗਾਵੋ ਰੀ ਕੇਰਾ ਮੰਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੁਸਦਾਰੋ, ਅਰਨਾਲੇ ਅਰਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੀ, ਕਹਿ ਨਾਨਕ ਮਨ ਮੇਰੇ ਸਦਾਰੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਈ ਗਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਜਿਦੇ ਸੋ ਪਾਵੋਏ, ਸਦਾ ਸਿਫਤ ਸਾਲਾ ਤੇਰੀ ਨਾਮ ਮਨ ਵਸਾਵੋਏ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਾ ਵਾਹੀਆਂ, ਕਰਸਾਂ ਸੁਖਮਨਿਆ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਰਸ ਪਾਗੇ, ਕਰਸ ਪੱਗ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ

ਦੇ ਬਹੁਰ ਸਭਾ ਮੈਂ ਸਤਿਗੁਰੂ ਅਨੰਦਪੁਰ ਸਾਹਿਬ ਦੇ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਰਾਜਮਾਨ ਨੇ ਗੁਰੂ ਪਾਤਸ਼ਾਹ ਜੀਆਂ ਦਾ ਦਰਬਾਰ ਸਜਿਆ ਔਰ ਭਰੇ ਦਰਬਾਰ ਦੇ ਵਿੱਚ ਬਹੁਰ ਸਭਾ ਮੈਂ ਸਤਿਗੁਰੂ ਸਤਿਗੁਰੂ ਪਾਤਸ਼ਾਹ ਜੀ ਦਰਬਾਰ ਦੇ ਵਿੱਚ ਬੈਠੇ ਹਨ। ਸੰਗਤ

ਉਪਦੇਸ਼ ਦਿੱਤਾ। ਸਿੱਖ ਸੰਗਤ ਨੂੰ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਹਨ, ਤਿਆਗਨ ਕੁਮਤ ਬੇਕਾਰ ਕੋ, ਕਿ ਸੰਗਤ ਜੀ ਜਿਹੜਾ ਆਪਣੇ ਮਨ ਦੇ ਵਿੱਚੋਂ, ਆਪਣੇ ਖਿਆਲਾਂ ਦੇ ਵਿੱਚੋਂ ਭੈੜੀ ਮਤ ਨੂੰ ਕੱਢ ਦਿੰਦਾ, ਤਿਆਗਨ ਕੁਮਤ, ਜਿਹੜਾ ਆਪਣੇ ਹਿਰਦੇ ਦੇ ਵਿੱਚੋਂ, ਆਪਣੀ ਸੋਚਣੀ ਦੇ ਵਿੱਚ

0: ਪਾਤਸ਼ਾਹ ਜੀ ਕਹਿੰਦੇ ਸੁਣ ਗੁਰ ਸਿੱਖੋ ਸ਼ੁਭ ਉਪਦੇਸ਼ੂ, ਕਿ ਇਹ ਜਿਹੜਾ ਸ਼ੁਭ ਉਪਦੇਸ਼ ਅਸੀਂ ਤੁਹਾਨੂੰ ਦੇ ਰਹੇ ਹਾਂ ਇਹਨੂੰ ਸੁਣਨਾ ਕਰੋ। ਹੁਣ ਇੱਥੇ ਗੱਲ ਧਿਆਨ ਵਿੱਚ ਰੱਖਿਓ, ਕਵੀ ਜੀ ਨੇ ਲਿਖਿਆ ਸੁਣ ਗੁਰ ਸਿੱਖੋ, ਉਪਦੇਸ਼ ਕਿਹਨਾਂ ਨੂੰ ਸੁਣਨ ਨੂੰ ਕਿਹਾ, ਗੁਰ ਸਿੱਖੋ। ਇਕੱਲੀ ਇਕੱਲੀ ਪੰਕਤੀ ਦੇ ਵਿੱਚ ਜੇ ਅਸੀਂ ਧਿਆਨ ਨਾਲ ਪੜ੍ਹਾਂਗੇ ਵਿਚਾਰਾਂਗੇ ਨਾ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ। ਮਹਾਰਾਜ ਜੀ ਹੁਣ ਕਵੀ ਜੀ ਨੇ ਕਿੰਨੀ ਡੂੰਘੀ ਗੱਲ ਲਿਖੀ, ਕਹਿੰਦੇ ਸੁਣ ਗੁਰ ਸਿੱਖੋ ਸ਼ੁਭ ਉਪਦੇਸ਼ੂ। ਹੁਣ ਇਹਨਾਂ ਨੂੰ ਵੱਖਰਾ ਵੱਖਰਾ ਕਰ ਦਿਓ, ਇੱਕ ਸ਼ੁਭ ਉਪਦੇਸ਼ ਤੇ ਇੱਕ ਗੁਰ ਸਿੱਖੋ। ਸ਼ੁਭ ਉਪਦੇਸ਼ ਸਿਰਫ ਗੁਰੂ ਕੇ ਸਿੱਖ ਹੀ ਸੁਣ ਸਕਦੇ ਨੇ, ਕੋਈ ਆਮ ਵਿਅਕਤੀ ਜਿਹੜਾ ਜਿਹਦੇ ਅੰਦਰ ਸਿੱਖਣ ਦੀ ਭਾਵਨਾ ਨਹੀਂ ਉਹ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਨਹੀਂ ਵਸਾ ਸਕਦਾ। ਗੁਰ ਸਿੱਖੋ, ਗੁਰੂ ਤੋਂ ਸਿੱਖਿਆ ਲੈਣ ਦੇ ਜਿਹੜੇ ਚਾਹਵਾਨ ਨੇ, ਜਿਹੜੇ ਕੁਝ ਸਿੱਖਣ ਦੇ ਲਈ ਆਪਣਾ ਭਾਂਡਾ ਤਿਆਰ ਕਰਕੇ ਆਏ ਨੇ, ਸੁਣ ਗੁਰ ਸਿੱਖੋ ਭਲਿਓ। ਜੇ ਤੁਸੀਂ ਆਪਣੇ ਅੰਦਰ ਸਿੱਖਣ ਦੀ ਭਾਵਨਾ ਲੈ ਕੇ ਆਏ ਹੋ, ਜੇ ਤੁਸੀਂ ਗੁਰਦੁਆਰੇ ਨਤਮਸਤਕ ਹੋ ਰਹੇ ਹੋ ਤੇ ਤੁਹਾਡੇ ਅੰਦਰ ਗੁਰੂ ਦੀ ਚੱਲ ਰਹੀ ਕਥਾ ਕੀਰਤਨ, ਗੁਰੂ ਦੇ ਚੱਲ ਰਹੇ ਮੁੱਖ ਵਾਕ, ਗੁਰੂ ਘਰ ਦੀ ਇਹ ਜੋ ਵੀ ਅਸੀਂ ਸੇਵਾ ਸਿਮਰਨ ਕਰਦੇ ਹਾਂ, ਜੇ ਤੁਹਾਡੇ ਅੰਦਰ ਸਿੱਖਣ ਦੀ ਚਾਹਤ ਹੈ ਤਾਂ ਤੁਸੀਂ ਇਹ ਸ਼ੁਭ ਉਪਦੇਸ਼ ਸੁਣੋ। ਗੁਰਸਿੱਖ ਹੀ ਸ਼ੁਭ ਉਪਦੇਸ਼ ਸੁਣਦੇ ਨੇ ਤੇ ਸ਼ੁਭ ਉਪਦੇਸ਼ ਜਿਹੜਾ ਉਹ ਗੁਰਸਿੱਖ ਹੀ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਤੇ ਕਵੀ ਜੀ ਨੇ ਲਿਖਿਆ ਸੁਣ ਗੁਰ ਸਿੱਖੋ ਸ਼ੁਭ ਉਪਦੇਸ਼ੂ, ਕਿ ਜਿਹੜੇ ਸਿੱਖਣ ਦੀ ਭਾਵਨਾ ਲੈ ਕੇ ਆਏ ਨੇ, ਗੁਰੂ ਕੇ ਸਿੱਖ ਬਣਨ ਆਏ ਨੇ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਸ਼ੁਭ ਉਪਦੇਸ਼ ਸੁਣਨਾ ਕਰੋ।
1: ਧਰੈ ਕਮਾਵੈ ਤਜੈ ਕਲੇਸ਼ੋ,
0: ਤੇ ਜਿਹੜਾ ਇਹ ਬਚਨਾਂ ਨੂੰ ਕਮਾ ਲਏਗਾ, ਧਰੈ ਕਮਾਵੈ ਤਜੈ ਕਲੇਸ਼ੂ, ਜਿਹੜਾ ਇਹ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾ ਲਏਗਾ, ਭਾਵ ਇਹਦੇ ਉੱਤੇ ਅਮਲ ਕਰੇਗਾ। ਇੱਕ ਤੇ ਹੁੰਦਾ ਸੁਣਨਾ, ਇੱਕ ਹੁੰਦਾ ਪੜ੍ਹਨਾ, ਇੱਕ ਹੁੰਦਾ ਸੁਣਨਾ ਪੜ੍ਹਨਾ ਤੇ ਅਮਲ ਵੀ ਕਰਨਾ। ਜਿਹੜਾ ਗੁਰੂ ਪਾਤਸ਼ਾਹ ਜੀਆਂ ਦੇ ਉਪਦੇਸ਼ ਨੂੰ ਸੁਣੇਗਾ ਤੇ ਉਹਦੇ ਉੱਤੇ ਅਮਲ ਕਰੇਗਾ, ਉਹਨੂੰ ਕਮਾ ਲਏਗਾ, ਉਹ ਤਜੈ ਕਲੇਸ਼ੂ, ਫਿਰ ਉਹ ਆਪਣੇ ਅੰਦਰ ਚੱਲਦੇ ਜਿਹੜੇ ਕਲੇਸ਼ ਨੇ, ਜਿਹੜਾ ਆਪਣੇ ਆਪ ਨਾਲ ਹੀ ਜੂਝਦਾ ਰਹਿੰਦਾ, ਜਿਹੜਾ ਕਹਿੰਦਾ ਮੇਰਾ ਮਨ ਤੇ ਅਸ਼ਾਂਤ ਹੈ, ਜਿਹੜਾ ਕਹਿੰਦਾ ਮਨ ਨਹੀਂ ਟਿਕਦਾ, ਬਹੁਤ ਕਲੇਸ਼ ਦੁੱਖ ਤਕਲੀਫ ਹੈ, ਉਹ ਫਿਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾ ਲੈਂਦਾ ਹੈ।
1: ਲਖਿਓ ਮੁਕਤ ਨਾਮਾ ਇਸ ਨਾਮ,
0: ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਾਮ ਦਿੱਤਾ ਮੁਕਤੀ ਨਾਮਾ। ਲਖਿਓ ਮੁਕਤ ਨਾਮਾ ਇਸ ਨਾਮ, ਕਿ ਜਿਹੜਾ ਵੀ ਇਹ ਉਪਦੇਸ਼ ਸੁਣੇਗਾ, ਇਹ ਮੁਕਤੀ ਨਾਮਾ ਟਾਈਟਲ ਰੱਖ ਦਿੱਤਾ ਕਿ ਇਹ ਮੁਕਤੀ ਨਾਮਾ ਹੈ ਜੋ ਆਪਾਂ ਹੁਣ ਵਿਚਾਰਨ ਲੱਗੇ ਹਾਂ, ਤੇ ਜਿਹੜਾ ਜਿਹੜਾ ਸੁਣੇਗਾ ਪੜ੍ਹੇਗਾ ਅਮਲ ਕਰੇਗਾ ਕਮਾ ਲਏਗਾ ਫਿਰ ਉਹ ਮੁਕਤ ਹੋ ਜਾਏਗਾ। ਮੁਕਤ ਕਿੱਥੋਂ ਹੋਣਾ, ਮੁਕਤ ਸਰੀਰ ਕਰਕੇ ਨਹੀਂ, ਮੁਕਤ ਮਨ ਕਰਕੇ ਹੋਣਾ। ਸਰੀਰ ਕਰਕੇ ਤੇ ਸਾਨੂੰ ਆਜ਼ਾਦੀ ਬੜੇ ਸਾਲ ਪਹਿਲਾਂ ਹੀ ਮਿਲ ਚੁੱਕੀ ਹੈ, ਉਹ ਤੇ ਹਿਸਟਰੀ ਵਿੱਚ ਵੀ ਲਿਖਿਆ, ਪਰ ਅਸੀਂ ਆਜ਼ਾਦ ਹੋਣਾ ਮਨ ਕਰਕੇ। ਜੇ ਸਾਡਾ ਹੁਣ ਸਰੀਰ ਤੇ ਸਾਡਾ ਆਜ਼ਾਦ ਹੀ ਹੈ, ਆਪਾਂ ਹੱਥ ਪੈਰ ਆਪਣੀ ਮਰਜ਼ੀ ਨਾਲ ਹਿਲਾ ਸਕਦੇ ਹਾਂ, ਚੱਲ ਫਿਰ ਸਕਦੇ ਹਾਂ, ਅੱਖਾਂ ਨਾਲ ਕਿਤੇ ਵੀ ਵੇਖ ਸਕਦੇ ਹਾਂ, ਕੰਨਾਂ ਨਾਲ ਕੁਝ ਵੀ ਸੁਣ ਸਕਦੇ ਹਾਂ, ਸਰੀਰ ਤੇ ਆਜ਼ਾਦ ਹੀ ਹੈ, ਪਰ ਇੱਥੇ ਮਨ ਨੂੰ ਆਜ਼ਾਦ ਕਰਨ ਦੀ ਗੱਲ ਹੋ ਰਹੀ ਹੈ। ਲਖੋ ਮੁਕਤ ਨਾਮਾ ਇਸ ਨਾਮ, ਕਿ ਮੁਕਤੀ ਤੁਹਾਡੇ ਮਨ ਨੂੰ ਮੁਕਤ ਕਰ ਇਹ ਹੋ ਜਾਏਗਾ, ਜਿਹੜਾ ਸੁਣੇਗਾ ਨਾ ਤੇ ਕਮਾ ਲਏਗਾ, ਉਹ ਆਪਣੇ ਮਨ ਕਰਕੇ ਖਿਆਲਾਂ ਕਰਕੇ ਮੁਕਤ ਹੋ ਜਾਏਗਾ।
1: ਜਿਸ ਕੇ ਕਰਤ ਲਹਿ ਗੁਰਧਾਮ,
0: ਤੇ ਜਦੋਂ ਮਨ ਮੁਕਤ ਹੋ ਗਿਆ ਫਿਰ ਮਿਲੇ ਗੁਰਧਾਮ। ਗੁਰਧਾਮ ਭਾਵ ਪਰਮੇਸ਼ਵਰ ਦਾ ਦੁਆਰ, ਜਿਹਨੂੰ ਅਸੀਂ ਸਵਰਗ ਵੀ ਕਹਿ ਦਿੰਦੇ ਹਾਂ। ਸਵਰਗ ਨਰਕ ਕੀ ਹੈ ਜੀ, ਜੇ ਵਿਚਾਰ ਕੇ ਚੱਲੀਏ, ਸਵਰਗ ਉਹ ਹੈ ਜਿਹਨੂੰ ਪਰਮਾਤਮਾ ਮਿਲ ਗਿਆ। ਪਰਮਾਤਮਾ ਦਾ ਮਿਲਣਾ ਕੀ ਹੈ, ਸੁੱਖ ਮਿਲਣਾ। ਜਿਹੜਾ ਬੰਦਾ ਸੁਖੀ ਹੈ ਉਹ ਤੇ ਰੱਬ ਦੇ ਨਾਲ ਜੁੜ ਗਿਆ, ਤੇ ਜਿਹਨੂੰ ਦੁੱਖ ਮਿਲ ਗਿਆ ਉਹ ਪਤਾ ਕੀ ਕਹਿੰਦਾ, ਰੱਬ ਨੇ ਤਾਂ ਮੈਨੂੰ ਦਿੱਤਾ ਹੀ ਕੁਛ ਨਹੀਂ। ਪਰਮਾਤਮਾ ਨੂੰ ਪਾ ਲੈਣਾ, ਸੁੱਖ ਪਾ ਲੈਣਾ। ਜੇ ਕੋਈ ਬਹੁਤ ਜ਼ਿਆਦਾ ਦੁੱਖ ਵਿੱਚ ਹੋਵੇ ਨਾ, ਉਹਨੂੰ ਆਖੋ ਰੱਬ ਤੇਰੇ ਨਾਲ ਹੈ, ਅੱਗੋਂ ਕਹਿੰਦਾ ਰੱਬ ਕਿੱਥੇ ਮੇਰੇ ਨਾਲ ਹੈ, ਰੱਬ ਨੇ ਤੇ ਮੇਰੀ ਸੁਣੀ ਇੱਕ ਨਹੀਂ, ਰੱਬ ਥੋੜ੍ਹੀ ਮੇਰੇ ਨਾਲ ਹੈ, ਦੇਖੋ ਕਿੰਨੇ ਦੁੱਖ ਤਕਲੀਫ ਨੇ, ਮੇਰੇ ਕੋਲ ਤੇ ਹੈ ਹੀ ਕੱਖ ਨਹੀਂ। ਤੇ ਜਿਹਦੇ ਕੋਲ ਕੁਝ ਹੋਵੇ, ਜਿਹੜਾ ਖੁਸ਼ ਹੋਵੇ, ਉਹਨੂੰ ਪੁੱਛੋ ਰੱਬ ਮਿਲ ਗਿਆ, ਉਹ ਕਹਿੰਦਾ ਰੱਬ ਤੇ ਅੱਜ ਮੇਰੇ ਨਾਲ ਹੀ ਹੈ। ਐਂ ਲੱਗਦਾ ਰੱਬ ਤੇ ਆਪ ਹੀ ਥੱਲੇ ਉੱਤਰ ਆਇਆ, ਇੰਨਾ ਖੁਸ਼ ਆ। ਕਹਿਣ ਤੋਂ ਭਾਵ ਰੱਬ ਨੂੰ ਪਾ ਲੈਣਾ, ਸੁੱਖ ਪਾ ਲੈਣਾ। ਤੇ ਜਦੋਂ ਅਸੀਂ ਰੱਬ ਨੂੰ ਪਾਉਣਾ, ਰੱਬ ਨੂੰ ਕਿਵੇਂ ਪਾਉਣਾ, ਮਹਾਰਾਜ ਨੇ ਦੱਸਿਆ ਮੁਕਤੀ ਨਾਮਾ। ਜੇ ਅਸੀਂ ਆਪਣੇ ਖਿਆਲਾਂ ਵਿਚਾਰ

0: ਕੇ ਮੁਕਤ ਹੋਵਾਂਗੇ ਫਿਰ ਅਸੀਂ ਪਰਮੇਸ਼ਵਰ ਦੇ ਘਰ ਨੂੰ ਮਿਲ ਸਕਦੇ ਹਾਂ। ਮੈਂ ਗੱਲ ਕੀਤੀ ਸਵਰਗ ਨਰਕ ਦੀ। ਨਰਕ ਹਾਲੇ ਤੱਕ ਉਹ ਬੰਦਾ ਨਰਕ ਭੋਗ ਰਿਹਾ ਹੈ ਜਿਹਨੂੰ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਨਹੀਂ ਮਿਲਿਆ, ਅਤੇ ਜਿਹਨੂੰ ਮਿਲ ਗਿਆ, ਜਿਹਨੇ ਸ਼ਬਦ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾ ਲਿਆ ਉਹ ਸਵਰਗ ਮਾਣ ਰਿਹਾ। ਇਹ ਨਹੀਂ ਵੀ ਸਰੀਰ ਕਰਕੇ ਅਸੀਂ ਸਰੀਰ ਛੱਡਾਂਗੇ, ਮੌਤ ਤੋਂ ਬਾਅਦ ਸਵਰਗ ਨਰਕ, ਇਹ ਤਾਂ ਚਲੋ ਕਹਿਣ ਦੀਆਂ ਗੱਲਾਂ ਹੀ ਹੈ ਨਾ, ਉਹ ਵੇਖਿਆ ਕਿਹਨੇ ਹੈ। ਪਰ ਅਸਲ ਵਿੱਚ ਸਵਰਗ ਇਹ ਹੈ ਜਿਹਨੇ ਜਿਉਂਦੇ ਜੀ ਆਪਣੇ ਖਿਆਲਾਂ ਵਿਚਾਰਾਂ ਤੋਂ ਮੁਕਤੀ ਪਾ ਕੇ, ਵਿਕਾਰਾਂ ਤੋਂ ਮੁਕਤੀ ਪਾ ਕੇ ਆਪਣੀ ਸੁਰਤ ਵਿੱਚ ਸ਼ਬਦ ਨੂੰ ਟਿਕਾ ਲਿਆ ਉਹ ਸਵਰਗ ਵਿੱਚ ਹੈ। ਅਤੇ ਜਿਹੜਾ ਹਾਲੇ ਆਪਣੇ ਵਿਚਾਰਾਂ ਕਰਕੇ ਬੰਧਿਆ ਹੋਇਆ ਕੈਦ ਵਿੱਚ ਹੈ, ਮੈਂ ਵਾਰ ਵਾਰ ਕਹਿੰਦਾ ਵਿਚਾਰਾਂ ਕਰਕੇ, ਜਿਹੜਾ ਆਪਣੇ ਵਿਚਾਰਾਂ ਖਿਆਲਾਂ ਕਰਕੇ ਹਾਲੇ ਬੰਧਿਸ਼ ਵਿੱਚ ਹੈ ਉਹ ਨਰਕ ਵਿੱਚ। ਜੇ ਉਦਾਹਰਣ ਲੈ ਲਈਏ, ਸਰੀਰ ਤੇ ਆਜ਼ਾਦ ਹੈ, ਸਰੀਰ ਦੀ ਗੱਲ ਨਹੀਂ ਹੋ ਰਹੀ, ਮਨ। ਕਿਸੇ ਨੇ ਸਾਨੂੰ ਕਹਿ ਦਿੱਤਾ ਵੀ ਤੁਸੀਂ ਅੱਜ ਗੁਰਦੁਆਰੇ ਛੱਡੋ, ਤੁਹਾਨੂੰ ਇੱਕ ਡੇਰੇ ਲੈ ਕੇ ਚੱਲਦੇ ਹਾਂ, ਤੁਹਾਨੂੰ ਕਿਸੇ ਬਾਬੇ ਕੋਲ ਲੈ ਕੇ ਚੱਲਦੇ ਹਾਂ, ਉੱਥੇ ਤੁਸੀਂ ਜਾਓਗੇ, ਤੁਹਾਨੂੰ ਇੰਨੀ ਵਾਰ ਮੱਥਾ ਟੇਕਣਾ ਪਏਗਾ, ਇੰਨੀ ਪਰਿਕਰਮਾ ਕਰਨੀ ਪਏਗੀ, ਇੰਨਾ ਦਾਨ ਪੁੰਨ ਕਰੋਗੇ ਅਤੇ ਤੁਹਾਨੂੰ ਇੱਕ ਧਾਗਾ ਦੇਣਗੇ, ਉਹ ਧਾਗਾ ਤੁਸੀਂ 40 ਦਿਨ ਬੰਨ ਕੇ ਰੱਖਣਾ। ਗੱਲ ਧਿਆਨ ਨਾਲ ਸਮਝਿਓ, ਮੈਂ ਇੱਥੇ ਕਿਸੇ ਦੇ ਵਿਰੋਧ ਨਹੀਂ ਕਰ ਰਿਹਾ, ਕਿਸੇ ਦਾ ਇੱਥੇ ਵੈਰੀ ਆਪਾਂ ਵਿਰੋਧ ਨਹੀਂ ਕਰ ਰਹੇ, ਪਰ ਇੱਕ ਉਦਾਹਰਣ ਲੈ ਕੇ ਸਮਝਣ ਦੀ ਗੱਲ ਹੈ ਵੀ ਖਿਆਲਾਂ ਤੋਂ ਮੁਕਤ ਕਿਵੇਂ ਹੋਈਏ। ਕਿਸੇ ਨੇ ਆਖਿਆ ਤੂੰ ਅਰਦਾਸ ਛੱਡ, ਤੈਨੂੰ ਇੱਕ ਜਗ੍ਹਾ 'ਤੇ ਲੈ ਕੇ ਚੱਲਦਾ, ਇੰਨੇ ਦਿਨ ਮੱਥਾ ਟੇਕੀ, ਇੰਨਾ ਦਾਨ ਪੁੰਨ ਕਰੀ, ਉਹ ਤੈਨੂੰ ਇੱਕ ਧਾਗਾ ਦੇਣਗੇ, 40 ਦਿਨ ਉਹ ਧਾਗਾ ਤੂੰ ਲਾਉਣਾ ਨਹੀਂ। ਹੁਣ ਉਹ ਧਾਗਾ ਕਿੱਥੇ ਬੰਨਿਆ? ਗੁੱਟ 'ਤੇ। ਇੰਨਾ ਜਿਹਾ ਧਾਗਾ ਗੁੱਟ 'ਤੇ ਬੰਨਿਆ ਅਤੇ ਕੈਦ ਕੌਣ ਹੋ ਗਿਆ? ਸਾਡੇ ਵਿਚਾਰ, ਸਾਡੇ ਖਿਆਲ। ਵਿਚਾਰਾਂ ਦੇ ਵਿੱਚ, ਖਿਆਲਾਂ ਦੇ ਵਿੱਚ ਅਸੀਂ ਉਸ ਇੱਕ ਧਾਗੇ ਦੇ ਨਾਲ ਆਪਣਾ ਸਾਰਾ ਕੁਝ ਹੀ ਬੰਨ ਦਿੱਤਾ। ਉਹ ਬੰਨਿਆ ਤੇ ਗੁੱਟ ਤੇ ਸੀ, ਪਰ ਬੰਨਿਆ ਸਾਡਾ ਮਨ ਗਿਆ, ਉਹਨਾਂ ਨੇ ਸਾਡੇ ਮਨ ਨਾਲ ਖੇਡਿਆ। ਉਹ ਇਸ ਲਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡਾ ਮਾਇੰਡ ਸੈੱਟ ਤਿਆਰ ਕੀਤਾ। ਇੱਕ ਵਾਰ ਪਹਿਲਾਂ ਵੀ ਆਪ ਜੀ ਨਾਲ ਇਸੇ ਸਥਾਨ ਤੋਂ ਵਿਚਾਰ ਸਾਂਝੀ ਕੀਤੀ ਸੀ ਕਿ ਮਾਇੰਡ ਸੈੱਟ, ਅੱਜ ਕੱਲ੍ਹ ਅਸੀਂ ਮਾਇੰਡ ਕੋਚਿੰਗ ਲੈਂਦੇ ਹਾਂ ਆਪਣਾ ਮਾਇੰਡ ਸੈੱਟ ਕਰਨ ਦੀ, ਕਿ ਸਾਡੇ ਅੰਦਰ ਪੋਜ਼ਿਟਿਵਿਟੀ ਭਰ ਜਾਏ, ਅਸੀਂ ਪੋਜ਼ਿਟਿਵ ਹੋ ਜਾਈਏ। ਅੱਜ ਬੜੇ ਪੈਸੇ ਦੇ ਕੇ ਅਸੀਂ ਕੋਚਿੰਗ ਲੈਂਦੇ ਹਾਂ, ਆਪਣੇ ਬੱਚਿਆਂ ਨੂੰ ਕੋਚਿੰਗ ਦਵਾਉਂਦੇ ਹਾਂ ਤਾਂ ਕਿ ਇਹਨਾਂ ਦਾ ਮਾਇੰਡ ਸੈੱਟ ਵਧੀਆ ਹੋ ਜਾਏ। ਅਤੇ ਮੈਂ ਇੱਕ ਸਵਾਲ ਕਰਦਾ, ਇਸ ਤੋਂ ਵਧੀਆ ਮਾਇੰਡ ਸੈੱਟ ਕਿਹਦਾ ਹੋਏਗਾ ਜਿੱਥੇ 7 ਸਾਲ ਅਤੇ 9 ਸਾਲ ਦੇ ਬੱਚੇ ਨੀਹਾਂ ਵਿੱਚ ਖਲੋਤੇ ਨੇ, ਮੌਤ ਸਾਹਮਣੇ ਹੈ, ਸਰਕਾਰ ਸਾਹਮਣੇ ਹੈ, ਉਸ ਵੇਲੇ ਦੇ ਵਜ਼ੀਰ ਰਾਜੇ ਸਾਰੇ ਸਾਹਮਣੇ ਨੇ, ਅਤੇ ਉਹ ਕਹਿ ਰਹੇ ਆ ਤੁਹਾਨੂੰ ਮੌਤ ਦੇ ਦਿਆਂਗੇ, ਅਤੇ ਸਾਹਮਣੇ ਉਹ ਪੜ੍ਹ ਰਹੇ ਹੈ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਜਿਹਨਾਂ ਨੂੰ ਬਾਣੀ ਆਉਂਦੀ ਨਾਲ ਪੜ੍ਹਿਆ ਕਰੋ, ਭਲਾ ਹੀ ਹੋਏਗਾ। ਜਿੰਨੀ ਨਾਮ ਧਿਆਇਆ ਗਏ
1: ਮੁਸ਼ਕਤ
0: ਕਾਲ, ਨਾਨਕ ਤੇ ਮੁਖ ਉਜਲੇ
1: ਕੇਤੀ।
0: ਇੱਕ ਪਾਸੇ ਉਹ ਕਹਿੰਦੇ ਮੌਤ ਖੜੀ ਹੈ ਤੇ ਸਾਹਮਣੇ 7 ਤੇ 9 ਸਾਲ ਦੇ ਬੱਚੇ ਖੜੇ ਹੈ। ਦੁਨਿਆਵੀ ਤੌਰ ਤੇ ਅਸੀਂ ਬੱਚੇ ਕਹਿ ਦਿੰਦੇ ਹਾਂ, ਗੱਲ ਕਰਨ ਲਈ ਹੈ ਤੇ ਸਾਡੇ ਬਾਬੇ ਹੀ ਨੇ। ਮੈਂ ਗੱਲ ਕਰ ਰਿਹਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ। ਇਸ ਤੋਂ ਤਕੜਾ ਮਾਇੰਡ ਸੈੱਟ ਕਿੱਥੇ ਹੋਏਗਾ ਦੁਨੀਆਂ ਦੇ ਵਿੱਚ? ਮੌਤ ਸਾਹਮਣੇ ਆ ਤੇ ਉਹ ਕਹਿ ਰਿਹਾ ਕੋਈ ਗੱਲ ਨਹੀਂ, ਸਾਨੂੰ ਤੇ ਸਾਡੇ ਗੁਰੂ ਪਿਤਾ ਦੀ ਸਿੱਖਿਆ ਪਿਆਰੀ ਹੈ। ਕਿੱਥੋਂ ਲੈ ਕੇ ਆਓਗੇ ਇੱਦਾਂ ਦਾ ਮਾਇੰਡ ਸੈੱਟ? ਦੁਨੀਆਂ 'ਚੋਂ ਨਹੀਂ ਮਿਲਣਾ, ਇਹ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਤੋਂ ਮਿਲਣਾ। ਉਹ ਹੁਣ ਵੇਖੋ, ਇੱਕ ਪਾਸੇ ਸਾਨੂੰ ਧਾਗੇ ਨਾਲ ਬੰਨ ਕੇ ਸਾਡੇ ਖਿਆਲਾਂ ਨੂੰ ਬੰਨ ਲਿਆ, ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਦੇ ਕੇ, ਅੰਮ੍ਰਿਤ ਛਕਾ ਕੇ, ਸਾਡੇ ਗਾਤਰੇ ਸ੍ਰੀ ਸਾਹਿਬ ਪਵਾ ਕੇ, 5 ਕਕਾਰ ਦੇ ਕੇ, ਅੱਖਾਂ ਦੇ ਵਿੱਚ 5 ਛਿੱਟੇ, ਸਿਰ ਦੇ ਵਿੱਚ 5 ਛਿੱਟੇ, ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 5 ਵਾਰ ਬੁਲਵਾ ਕੇ ਸਾਡੇ ਖਿਆਲਾਂ ਨੂੰ ਆਜ਼ਾਦ ਕਰ ਦਿੱਤਾ। ਇੱਕ ਪਾਸੇ ਧਾਗੇ ਨੇ ਬੰਨ ਲਿਆ ਤੇ ਦੂਜੇ ਪਾਸੇ ਸਾਡੇ ਖਿਆਲਾਂ ਨੂੰ ਮੁੱਖ ਚੋਂ ਵਾਹਿਗੁਰੂ ਬੁਲਵਾ ਕੇ 5 ਕਕਾਰ ਦੇ ਕੇ ਮਹਾਰਾਜ ਨੇ ਆਜ਼ਾਦ ਹੀ ਕਰਤਾ। ਮਹਾਰਾਜ ਜੀ ਕਹਿੰਦੇ ਤੂੰ ਗੁਰੂ ਕਾ ਸਿੱਖ ਹੈ, ਤੂੰ ਕਿਸੇ ਦੀ ਕੈਦ ਵਿੱਚ ਨਹੀਂ, ਸਰੀਰ ਕਰਕੇ ਵੀ ਨਹੀਂ ਤੇ ਖਿਆਲਾਂ ਕਰਕੇ ਵੀ ਨਹੀਂ। ਇਹ ਮਾਇੰਡ ਸੈੱਟ ਸਾਡਾ ਹੋਣਾ ਚਾਹੀਦਾ। ਇਹ ਗੱਲ ਮੈਂ ਤਾਂ ਕੀਤੀ ਕਿਉਂਕਿ ਗੱਲ ਚੱਲੀ ਮੁਕਤੀ ਨਾਮਾ, ਜਿਹੜਾ ਆਪਾਂ ਵਿਚਾਰਨਾ। ਮੁਕਤ ਅਸੀਂ ਖਿਆਲਾਂ ਕਰਕੇ ਹੋਣਾ, ਵਿਚਾਰਾਂ ਕਰਕੇ ਹੋਣਾ, ਸਰੀਰ ਕਰਕੇ ਨਾ ਸੋਚੋ ਵੀ ਮਹਾਰਾਜ ਨੇ ਆਖਿਆ ਮੁਕਤੀ ਨਾਮਾ, ਵੀ ਅਸੀਂ ਸਰੀਰ ਕਰਕੇ ਮੁਕਤ ਹੋ ਜਾਈਏ। ਇੱਥੇ ਸਾਡੇ ਖਿਆਲ ਬੰਨੇ ਹੋਏ ਨੇ। ਜੇ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਕਰ ਰਹੇ ਹਾਂ, ਅਰਦਾਸ ਕਰਦੇ ਹਾਂ, ਅਰਦਾਸ ਵਿੱਚ ਕੀ ਅਸੀਂ ਬਚਨ ਪੜ੍ਹਦੇ ਹਾਂ? ਅਰਦਾਸ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਮਹਾਰਾਜ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੇ। ਹੁਣ ਇੱਥੇ ਗੱਲ ਬਰੀਕੀ ਵਾਲੀ ਆ, ਅਸੀਂ ਤਿੰਨ ਟਾਈਮ ਅਰਦਾਸ ਕਰਦੇ ਹਾਂ ਉੱਦਾਂ ਹੀ ਲੰਘ ਜਾਂਦੇ ਹਾਂ, ਜਿਨ੍ਹਾਂ ਨੇ ਧਿਆਨ ਦਿੱਤਾ ਮੁਬਾਰਕ ਹੈ। ਤਿੰਨ ਵਾਰ ਅਸੀਂ ਦਿਨ 'ਚ ਕਹਿੰਦੇ ਹਾਂ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤਾਵੈ। ਜੇ ਭਲਿਆ ਤੇਰੇ ਚਿੱਤ ਵਿੱਚ ਵਾਹਿਗੁਰੂ ਨਾਮ ਵਸ ਜਾਏਗਾ, ਚੇਤੇ ਵਿੱਚ ਰੱਖੇਗਾ, ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੇ, ਉਹਦਾ ਸਦਕਾ ਸਾਰੇ ਪਾਸੇ ਸੁੱਖ ਵਰਤੇਗਾ। ਅਰਦਾਸ ਵਿੱਚ ਇਹ ਕਹਿ ਰਹੇ ਹਾਂ ਅਤੇ ਮਨ ਵਿੱਚ ਕੀ ਆ ਰਿਹਾ ਕਿ ਪਤਾ ਨਹੀਂ ਅਰਦਾਸ ਪੂਰੀ ਹੋਣੀ ਹੈ ਕਿ ਨਹੀਂ। ਅਰਦਾਸ ਕਰਦੇ ਪਏ ਹਾਂ ਵੀ ਸਤਿਗੁਰੂ ਜੀ ਸਰਬ ਸੁੱਖ ਹੋਵੇ, ਭਲਾ ਹੀ ਹੋਏਗਾ, ਅਤੇ ਅਰਦਾਸ ਕਰਦਿਆਂ ਮਨ ਵਿੱਚ ਆ ਰਿਹਾ ਵੀ ਪਤਾ ਨਹੀਂ ਸੁਣੀ ਜਾਣੀ ਵੀ ਹੈ ਕਿ ਨਹੀਂ, ਕੀ ਪਤਾ ਦੁੱਖ ਖਤਮ ਹੋਣਗੇ ਕਿ ਨਹੀਂ। ਇੱਥੇ ਲੋੜ ਹੈ ਸਾਡੇ ਮਾਇੰਡ ਸੈੱਟ ਦੀ, ਇੱਥੇ ਲੋੜ ਹੈ ਸਾਨੂੰ ਖਿਆਲਾਂ ਤੋਂ ਮੁਕਤ ਹੋਣ ਦੀ, ਸੁਰਤ ਵਿੱਚ ਸ਼ਬਦ ਟਿਕਾਉਣ ਦੀ। ਜਦੋਂ ਅਸੀਂ ਆਪਣੇ ਅੰਦਰ ਵਿਚਾਰਾਂ ਨੂੰ ਮੁਕਤ ਕਰਾਂਗੇ ਅਤੇ ਆਪਣੇ ਸੁਰਤ ਦੇ ਵਿੱਚ ਸ਼ਬਦ ਨੂੰ ਟਿਕਾ ਲਵਾਂਗੇ, ਫਿਰ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਇਹ ਮੁਕਤੀ ਨਾਮਾ ਹੈ ਫਿਰ ਅਸੀਂ ਇਹਨੂੰ ਕਮਾ ਲਵਾਂਗੇ। ਅਤੇ ਜਿਨ੍ਹਾਂ ਨੇ ਕਮਾਉਣਾ, ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਦੱਸਿਆ, ਕਵੀ ਜੀ ਲਿਖਦੇ ਧਰੈ ਕਮਾਵੈ ਤਜੈ ਕਲੇਸ਼ੂ, ਅਤੇ ਉਹਨਾਂ ਦਾ ਦੁੱਖ ਕਲੇਸ਼ ਸਭ ਖਤਮ ਹੋ ਜਾਂਦਾ ਹੈ। ਜਿਸ ਕੇ ਕਰਤ ਲਹਿ ਗੁਰਧਾਮ, ਗੁਰਧਾਮ ਭਾਵ ਪਰਮੇਸ਼ਵਰ ਦਾ ਦੁਆਰ ਉਹਨਾਂ ਨੂੰ ਮਿਲ ਜਾਂਦਾ ਹੈ। ਬਾਹਰੋਂ ਨਹੀਂ ਮਿਲਦਾ, ਅੰਦਰੋਂ ਹੀ ਮਿਲਦਾ। ਸਭ ਕੁਛ ਘਰ ਮੈਂ, ਬਾਹਰ ਨਹੀਂ, ਬਾਹਰੋਂ ਕੁਝ ਨਹੀਂ ਹੈ। ਜਦੋਂ ਅਸੀਂ ਆਪਣੇ ਆਪ ਨੂੰ ਅੰਦਰੋਂ ਮੁਕਤ ਕਰ ਲਿਆ ਨਾ, ਸਾਡੇ ਹਿਰਦੇ ਅੰਦਰੋਂ ਹੀ ਪਰਮਾਤਮਾ ਦਾ ਘਰ ਪ੍ਰਗਟ ਹੋ ਜਾਣਾ ਹੈ। ਅਸੀਂ ਸਾਡਾ ਸਰੀਰ ਕਿਹਨੇ ਦਿੱਤਾ? ਪਰਮਾਤਮਾ ਨੇ। ਸਵਾਸ ਦਿੱਤੇ? ਪਰਮਾਤਮਾ ਨੇ। ਸਭ ਕੁਝ ਉਹਦਾ ਦਿੱਤਾ, ਉਹਨੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਜਦੋਂ ਅਸੀਂ ਆਪਣੇ ਖਿਆਲਾਂ ਨੂੰ, ਵਿਚਾਰਾਂ ਨੂੰ ਮੁਕਤ ਕਰ ਲਿਆ, ਸੁਰਤ ਵਿੱਚ ਸ਼ਬਦ ਨੂੰ ਟਿਕਾਉਣ ਲਈ ਟਿਕਾ ਲਿਆ।
1: ਸਿੱਖ ਹੋਏ ਕਿਸ ਕਰਜ ਨਾ ਲੇਵੈ।
0: ਤੇ ਮਹਾਰਾਜ ਜੀ ਹੁਣ ਮੁਕਤੀਨਾਮੇ ਦੇ ਵਿੱਚ ਸਾਨੂੰ ਕੁਝ ਦੱਸਦੇ ਨੇ ਰੂਲ, ਇਹ ਗੁਰੂ ਸਾਹਿਬ ਨੇ ਸਾਡੇ ਲਈ ਹੁਕਮ ਜਾਰੀ ਕੀਤੇ, ਮਹਾਰਾਜ ਨੇ ਸਾਡੇ ਲਈ ਰੂਲ ਦਿੱਤੇ ਵੀ ਜਿਹੜਾ ਸਿੱਖ ਹੈ ਉਹਦੇ ਲਈ ਇਹ ਰੂਲ ਅੱਜ ਤੋਂ ਲਾਗੂ ਹੁੰਦੇ ਆ। ਉਹ ਕੀ? ਸਿੱਖ ਹੋਏ ਕਿਸ ਕਰਜ਼ ਨਾ ਲੇਵੈ, ਕਿ

ਜਿਹਨੂੰ ਬਹੁਤ ਲੋੜ ਪਈ ਉਹਨੇ ਕਰਜ਼ਾ ਲੈ ਲਿਆ ਕਿਸੇ ਤੋਂ, ਕਿਸੇ ਵੀ ਤਰੀਕੇ ਦਾ ਉਹਨੇ ਕਰਜ਼ ਚੁੱਕ ਲਿਆ, ਜੇਕਰ ਲੈ ਜੇ ਲੈ ਹੀ ਲਿਆ ਤੇ ਭਾਵ ਕਰ ਦੇਵੇ, ਫਿਰ ਉਹਨੂੰ ਬੜੇ ਹੀ ਪ੍ਰੇਮ ਪਿਆਰ ਸਤਿਕਾਰ ਦੇ ਨਾਲ

0: ਨਾ ਉਹ ਕਿਸੇ ਦੇ ਕੋਲੋਂ ਝੂਠ ਸੁਣੇ, ਨਾ ਨਿੰਦਿਆ ਚੁਗਲੀ ਸੁਣੇ, ਤੇ ਨਾ ਹੀ ਆਪ ਕਿਸੇ ਦੇ ਲਈ ਝੂਠ ਬੋਲੇ, ਨਾ ਹੀ ਆਪਣੇ ਮੁੱਖ ਤੋਂ ਕਿਸੇ ਦੀ ਨਿੰਦਿਆ ਕਰੇ, ਤੇ ਨਾ ਹੀ ਕਿਸੇ ਦੇ ਕੋਲੋਂ ਆਪਣੇ ਕੰਨਾਂ ਰਾਹੀਂ ਸੁਣਨਾ ਕਰੇ।
1: ਸੰਗ ਝੂਠ ਕੇ ਪ੍ਰੀਤ ਨਾ ਗਹੈ,
0: ਸੰਗ ਝੂਠ ਕੇ ਪ੍ਰੀਤ ਨਾ ਗਹੈ। ਤੇ ਜਦੋਂ ਪਤਾ ਲੱਗ ਜਾਏ ਵੀ ਕੋਈ ਇਨਸਾਨ ਝੂਠਾ ਹੈ, ਇਸ ਥਾਂ ਤੇ ਸਿਰਫ ਝੂਠੀਆਂ ਹੀ ਗੱਲਾਂ ਹੁੰਦੀਆਂ, ਫਿਰ ਉੱਥੋਂ ਦਾ ਸੰਗ ਕਰਨਾ ਛੱਡ ਦੇ, ਝੂਠੀ ਸੰਗਤ ਤਿਆਗ ਦੇਵੇ। ਤੇ ਇੱਥੇ ਇੱਕ ਗੱਲ ਕਰਾਂ, ਸਾਨੂੰ ਪਤਾ ਤੇ ਹੁੰਦਾ ਝੂਠ ਕੀ ਹੈ, ਸੱਚ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਸਭ ਕੁਝ ਜਾਣਦੇ ਹੋਇਆਂ ਵੀ ਅਸੀਂ ਇਹੀ ਉਡੀਕ ਵਿੱਚ ਰਹਿੰਦੇ ਹਾਂ ਵੀ ਕੋਈ ਮੈਨੂੰ ਦੋ ਚਾਰ ਜਾਣੇ ਆ ਕੇ ਕਿਸੇ ਦੀ ਗੱਲਾਂ ਦੱਸ ਦੇਣ। ਸਾਨੂੰ ਪਤਾ ਹੁੰਦਾ ਵੀ ਜੇ ਮੈਂ ਇਹ ਬੰਦੇ ਨੂੰ ਮਿਲਿਆ ਨਾ, ਇਹਦਾ ਸੁਭਾਅ ਹੀ ਇੱਦਾਂ ਦਾ, ਇਹਨੇ ਕਿਸੇ ਨਾ ਕਿਸੇ ਦੀ ਗੱਲ ਫੜ ਹੀ ਲੈਣੀ ਹੈ। ਕਈਆਂ ਦਾ ਸੁਭਾਅ ਹੀ ਹੁੰਦਾ ਕਿਸੇ ਦੀ ਲੱਤਾਂ ਬਾਹਾਂ ਖਿੱਚਣ ਦਾ, ਤੇ ਉਹ ਸਾਨੂੰ ਪਤਾ ਹੈ ਵੀ ਜੇ ਅਸੀਂ ਇਹ ਬੰਦੇ ਨਾਲ ਬਹਿ ਗਏ ਤੇ ਇਹਨੇ ਕਿਸੇ ਨਾ ਕਿਸੇ ਦੀ ਗੱਲ ਫੜ ਹੀ ਲੈਣੀ ਹੈ, ਇਹਨੇ ਕਿਸੇ ਨਾ ਕਿਸੇ ਦੀ ਬੁਰਿਆਈ ਕਰਨੀ ਹੀ ਕਰਨੀ ਹੈ, ਭਾਵੇਂ ਕਿਸੇ ਆਂਢ ਗੁਆਂਢ ਦੀ ਕਰੇ, ਦੋਸਤ ਮਿੱਤਰ ਦੀ ਕਰੇ, ਪਤਾ ਜ਼ਰੂਰ ਹੁੰਦਾ, ਪਰ ਅਸੀਂ ਫਿਰ ਵੀ ਜਾਣ ਕੇ ਨਾ ਵਿੱਚ ਬਹਿ ਕੇ ਸਵਾਦ ਲੈਂਦੇ ਹਾਂ। ਕਿਉਂ? ਕੰਨਾਂ ਦਾ ਰਸ ਹੈ, ਕੰਨ ਰਸ, ਇਹ ਅੱਖਾਂ ਦਾ ਰਸ, ਜੇਬਾਂ ਦਾ ਰਸ, ਕੰਨਾਂ ਨੂੰ ਰਸ ਹੀ ਨਿੰਦਿਆ ਸੁਣ ਕੇ ਆਉਂਦੇ ਤੇ ਅਸੀਂ ਉੱਥੇ ਹੀ ਬੈਠਾਂਗੇ, ਅੱਖਾਂ ਨੂੰ ਰਸ ਹੀ ਸਾਨੂੰ ਝੂਠੀ ਸੰਗਤ ਵੇਖ ਕੇ ਆਉਂਦੇ ਤੇ ਅੱਖਾਂ ਝੂਠੀ ਸੰਗਤ ਦੀ ਭਾਲ ਕਰਨਗੀਆਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਿੱਖੋ ਤੁਹਾਡੇ ਲਈ ਰੂਲ ਹੈ ਕਿ ਸੰਗ ਝੂਠ ਕੇ ਪ੍ਰੀਤ ਨਾ ਗਹੈ। ਜਿੱਥੇ ਤੁਹਾਨੂੰ ਲੱਗੇ ਝੂਠੀ ਗੱਲ ਹੋਣੀ ਹੈ, ਕਿਸੇ ਦੀ ਨਿੰਦਿਆ ਚੁਗਲੀ ਹੋਣੀ ਹੈ, ਉੱਥੋਂ ਦੀ ਸੰਗਤ ਤਿਆਗਣੀ ਕਰੋ।
1: ਸਤ ਸੰਗੀ ਹੋਏ ਸੱਚ ਕਮਾਵੇ,
0: ਤੇ ਤੁਹਾਡਾ ਫਰਜ਼ ਇਹ ਬਣਦਾ ਹੈ ਝੂਠ ਨੂੰ ਤਿਆਗ ਕੇ ਸਤ ਸੰਗੀ ਹੋਏ ਸੱਚ ਕਮਾਵੇ, ਤੁਸੀਂ ਸਤਸੰਗ ਕਰੋ। ਕਿਹੜਾ ਸਤਸੰਗ? ਜਿਹੜਾ ਆਪਾਂ ਇੱਥੇ ਬੈਠੇ ਹਾਂ, ਇਹ ਸਤਸੰਗ ਹੀ ਹੋ ਰਿਹਾ। ਇੱਥੇ ਕਿਸੇ ਇਨਸਾਨ ਦੀ ਗੱਲ ਨਹੀਂ ਹੋ ਰਹੀ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਸਿਰਫ ਪਰਮੇਸ਼ਵਰ ਦੀ, ਇੱਥੇ ਗੱਲ ਹੋ ਰਹੀ ਸਿਰਫ ਇੱਕ ਓਅੰਕਾਰ ਦੀ। ਇਹ ਸਤਸੰਗ ਹੈ, ਇਸ ਤੋਂ ਇਲਾਵਾ ਹੋਰ ਕਿਤੇ ਸਤਸੰਗ ਨਹੀਂ। ਸਤਸੰਗ ਉਹੀ ਹੈ ਜਿੱਥੇ ਬਹਿ ਕੇ ਇੱਕ ਦੀ ਵਿਚਾਰ ਹੋਵੇ ਤੇ ਸਰਬੱਤ ਦਾ ਭਲਾ ਹੋਵੇ। ਉਹੀ ਅਰਦਾਸ ਪ੍ਰਵਾਨ ਹੈ ਜਿਹਦੇ ਵਿੱਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੋਵੇ, ਨਹੀਂ ਤਾਂ ਤੁਸੀਂ ਜੋ ਮਰਜ਼ੀ ਬੋਲੀ ਜਾਓ ਉਹ ਅਰਦਾਸ ਨਹੀਂ ਹੋ ਸਕਦੀ। ਅਰਦਾਸ ਉਹੀ ਹੈ ਜਿਹਦੇ ਅਖੀਰ ਵਿੱਚ ਆਪਾਂ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਸਾਡੀ ਸਰਬੱਤ ਦੇ ਭਲੇ ਰਾਹੀਂ ਪ੍ਰਵਾਨ ਹੈ, ਤੇ ਵਿਚਾਰ ਇੱਕ ਦੀ, ਭਲਾ ਸਰਬੱਤ ਦਾ, ਉਹ ਸਤਸੰਗਤ ਆਪਾਂ ਕਰਨੀ ਹੈ।
1: ਸੰਗ ਸੱਚ ਕੇ ਪ੍ਰੀਤ ਵਧਾਵੇ,
0: ਤੇ ਅਸੀਂ ਆਪਣਾ ਪਿਆਰ ਪਾਉਂਦੇ ਹਾਂ ਝੂਠੇ ਲੋਕਾਂ ਨਾਲ, ਇਹ ਦੁਨੀਆਂ ਦੀ ਸੱਚਾਈ ਹੈ। ਅਸੀਂ ਉੱਥੇ ਜਾ ਕੇ ਬਹਿੰਦੇ ਹਾਂ ਜਿੱਥੇ ਝੂਠ ਹੀ ਵਰਤਦਾ ਹੋਵੇ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ, ਸੰਗ ਸਾਚ ਕੇ ਪ੍ਰੀਤ ਵਧਾਵੇ। ਗੁਰਸਿੱਖੋ, ਤੁਸੀਂ ਆਪਣੀ ਪ੍ਰੀਤ, ਆਪਣਾ ਪਿਆਰ ਸੱਚ ਨਾਲ ਵਧਾਉਣਾ, ਝੂਠਿਆਂ ਦੇ ਨਾਲ ਪਿਆਰ ਨਹੀਂ ਪਾਉਣਾ।
1: ਸਾਚੀ ਉਰ ਧਰੈ ਮਰਿਆਦਾ ਸਾਚੀ,
0: ਕਿਉਂਕਿ ਜਿਹੜਾ ਸੱਚ ਨਾਲ ਜੁੜਦਾ ਨਾ ਉਹ ਮਰਿਆਦਾ ਵਿੱਚ ਰਹਿੰਦਾ, ਜਿਹੜਾ ਸੱਚ ਨਾਲ ਜੁੜਿਆ ਨਾ ਉਹ ਮਰਿਆਦਾ ਵਿੱਚ, ਉਹਦੀ ਬਾਉਂਡਰੀ ਹੁੰਦੀ ਹੈ, ਉਹਦੀ ਇੱਕ ਲੀਹ ਖਿੱਚੀ ਹੁੰਦੀ ਹੈ ਵੀ ਮੈਂ ਇਸ ਬਾਉਂਡਰੀ ਤੋਂ ਪਾਰ ਨਹੀਂ ਜਾਣਾ, ਮੈਂ ਇਹਦੇ ਵਿੱਚ ਹੀ ਰਹਿਣਾ, ਮੈਂ ਇੰਨਾ ਹੀ ਕੰਮ ਕਰਨਾ, ਮੈਂ ਇੰਨੀ ਗੱਲ ਕਰਨੀ ਹੈ। ਜਿਹੜਾ ਝੂਠਾ ਬੰਦਾ ਹੁੰਦਾ ਨਾ ਉਹ ਆਪਣੀ ਬਾਉਂਡਰੀ ਤੋਂ ਪਰੇ ਹੋ ਜਾਂਦਾ, ਕਿਉਂ? ਇੱਕ ਝੂਠ ਬੋਲਦਾ ਮੁੜ ਕੇ 100 ਫਿਰ ਦੁਬਾਰਾ ਬੋਲਦਾ, ਉਹ ਆਪਣੀ ਲਾਈਨ ਤੋਂ ਬਾਹਰ ਹੋ ਗਿਆ, ਆਪਣੀ ਲਿਮਿਟ, ਜਿਹੜਾ ਜਿਹੜੀ ਵੀ ਚੀਜ਼ ਲਿਮਿਟ ਕਰੋਸ ਕਰ ਜਾਏ ਉਹ ਨੁਕਸਾਨ ਦਿੰਦੀ ਹੈ। ਜਿਹੜਾ ਸੱਚਾ ਬੰਦਾ ਹੈ ਉਹ ਆਪਣੀ ਲਿਮਿਟ ਦੇ ਵਿੱਚ ਰਹਿੰਦਾ, ਉਹਨੂੰ ਪਤਾ ਮੈਂ ਕੀ ਗੱਲ ਕਰਨੀ ਹੈ, ਕੀ ਕਿੱਥੇ ਬਹਿਣਾ, ਕਿੱਥੇ ਸੁਣਨਾ, ਕਿੱਥੇ ਖੜਨਾ, ਉਹਨੂੰ ਪਤਾ ਮੈਂ ਕਿਹੜੀ ਸੰਗਤ ਕਰਨੀ ਹੈ। ਅਤੇ ਜਿਹੜਾ ਝੂਠਿਆਂ ਦਾ ਸਾਥ ਦੇਵੇ ਉਹ ਆਪਣੀ ਲਿਮਿਟ ਕਰੋਸ ਕਰ ਜਾਂਦਾ ਅਤੇ ਝੂਠ ਹੀ ਬੋਲਦਾ ਰਹਿੰਦਾ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ, ਸੱਚ ਔਰ ਧਰੈ ਮਰਿਆਦਾ ਸਾਚੀ, ਜਿਹੜਾ ਸੱਚਾ ਬੰਦਾ ਹੈ ਸੱਚ ਦਾ ਸਾਥ ਦਿੰਦਾ, ਸੱਚ ਨਾਲ ਪਿਆਰ ਕਰਦਾ, ਪਹਿਲੀ ਗੱਲ ਉਹ ਮਰਿਆਦਾ ਵਿੱਚ ਰਹਿੰਦਾ ਅਤੇ ਉਹਦੇ ਅੰਦਰ ਹਰ ਇੱਕ ਲਈ ਪ੍ਰੇਮ ਹੁੰਦਾ। ਝੂਠਾ ਬੰਦਾ ਈਰਖਾ ਕਰਦਾ, ਮੈਂ ਝੂਠ ਬੋਲ ਕੇ ਇਹਦੇ ਤੋਂ ਵੀ ਜਿੱਤ ਜਾਂ, ਉਹਦੇ ਤੋਂ ਵੀ ਜਿੱਤ ਜਾਂ, ਪਰ ਜਿਹੜਾ ਸੱਚਾ ਬੰਦਾ ਨਾ ਉਹ ਕਿਸੇ ਨੂੰ ਹਰਾ ਕੇ ਆਪ ਨਹੀਂ ਅੱਗੇ ਆਉਣਾ ਚਾਹੁੰਦਾ, ਉਹ ਹਰ ਇੱਕ ਦੇ ਲਈ ਪਿਆਰ ਰੱਖਦਾ ਦੇ ਹਿਰਦੇ ਦੇ ਵਿੱਚ, ਉਹ ਹਰ ਇੱਕ ਦੇ ਲਈ ਸਤਿਕਾਰ ਰੱਖਦਾ, ਆਪਣੀ ਮਿਹਨਤ ਕਰਕੇ ਅੱਗੇ ਆ ਜਾਏਗਾ ਪਰ ਕਿਸੇ ਨਾਲ ਧੋਖਾ ਨਹੀਂ ਕਰਦਾ, ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ। ਤੇ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਸੱਚ ਦੇ ਲੜ ਲੱਗਣਾ ਕਰੋ।
1: ਛਲ ਬਿਨ ਹੋਵੇ ਸੱਚ ਵਾਚੀ,
0: ਤੇ ਸੱਚ ਵੀ ਇਦਾਂ ਦਾ ਹੋਵੇ ਜਿਹਦੇ ਵਿੱਚ ਛਲ ਨਾ ਹੋਵੇ। ਹੁਣ ਇਹ ਗੱਲ ਬੜੀ ਡੂੰਘੀ, ਧਿਆਨ ਨਾਲ ਸਮਝਿਓ। ਅਸੀਂ ਕਹਿੰਦੇ ਹਾਂ ਮੈਂ ਤੇ ਬੜਾ ਸੱਚਾ, ਮੇਰੇ ਤੋਂ ਸੱਚਾ ਤੇ ਹੈ ਹੀ ਕੋਈ ਨਹੀਂ। ਮਾਫ ਕਰਨਾ, ਅਸੀਂ ਸੌਵਾਂ ਖਾ ਖਾ ਕੇ ਕਹਿੰਦੇ ਮੈਨੂੰ ਸੌ ਲੱਗੇ, ਇੱਦਾਂ ਹੋ ਜੇ, ਉਦਾਂ ਹੋ ਜੇ, ਸੌਵਾਂ ਖਾ ਖਾ ਕੇ ਅਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰਦੇ ਹਾਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਲਿਖਦੇ, ਸੱਚ ਤੁਹਾਡਾ ਇੱਦਾਂ ਦਾ ਨਾ ਹੋਵੇ, ਛਲ ਬਿਨ ਹੋਵੇ ਸਾਚ ਉਬਾਚੀ, ਸੱਚ ਮੂੰਹ ਤੋਂ ਬੋਲਦੇ ਹੋਵੋ ਤੇ ਹਿਰਦੇ ਵਿੱਚ ਛਲ ਹੋਵੇ, ਜ਼ੁਬਾਨ ਤੋਂ ਤੁਸੀਂ ਕਹਿੰਦੇ ਹੋਵੋ ਮੇਰੇ ਤੋਂ ਵੱਧ ਕੇ ਸੱਚ ਨਹੀਂ ਕਿਸੇ ਨੇ ਬੋਲਿਆ, ਤੇ ਅੰਦਰੋਂ ਤੁਹਾਡੇ ਛਲ ਕਪਟ ਚੱਲਦਾ ਹੋਵੇ, ਭਾਵ ਦੋਗਲੇ ਇਨਸਾਨ, ਹਿਰਦੇ ਵਿੱਚ ਕੁਝ ਹੋਰ ਹੈ, ਜੀਭ ਤੇ ਕੁਝ ਹੋਰ ਹੈ। ਇੱਕ ਤੇ ਉਹਨੇ ਜਿਹੜੇ ਝੂਠ ਹੀ ਬੋਲਦੇ ਆ, ਅੰਦਰੋਂ ਵੀ ਝੂਠੇ ਬਾਹਰੋਂ ਵੀ ਝੂਠੇ, ਦੂਜੇ ਉਹਨੇ ਜਿਹੜੇ ਅੰਦਰੋਂ ਵੀ ਸੱਚੇ ਬਾਹਰੋਂ ਵੀ ਸੱਚੇ। ਇੱਥੇ ਗੱਲ ਹੋ ਰਹੀ ਹੈ, ਮਹਾਰਾਜ ਕਹਿੰਦੇ ਸੱਚੇ ਕਿਤੇ ਇੱਦਾਂ ਦੇ ਨਾ ਬਣ ਜਿਓ ਵੀ ਮੂੰਹ ਤੇ ਤੁਸੀਂ ਕਹਿੰਦੇ ਹੋ ਮੇਰੇ ਤੋਂ ਸੱਚਾ ਕੋਈ ਨਹੀਂ ਤੇ ਅੰਦਰੋਂ ਤੁਹਾਡੇ ਤੋਂ ਵੱਧ ਕੇ ਝੂਠਾ ਕੋਈ ਨਹੀਂ, ਭਾਵ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ। ਇੱਦਾਂ ਦੇ ਅਸੀਂ ਛੱਲ ਵਾਲੇ ਸੱਚੇ ਨਹੀਂ ਬਣਨਾ, ਅਸੀਂ ਅੰਦਰੋਂ ਵੀ ਸੱਚੇ ਤੇ ਬਾਹਰੋਂ ਵੀ ਸੱਚੇ, ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ, ਫਿਰ ਅਸੀਂ ਪਰਮਾਤਮਾ ਦੇ ਘਰ ਨੂੰ ਪਾ ਸਕਦੇ ਹਾਂ।
1: ਸੱਚ ਕੇ ਸੰਗ ਜੀਵਿਕਾ ਜੋਈ,
0: ਤੇ ਜਿਹੜਾ ਸੱਚ ਦਾ ਸਹਾਰਾ ਲੈ ਕੇ ਆਪਣਾ ਜੀਵਨ ਜਿਉਂਦਾ ਹੈ,
1: ਤਿਸ ਕੋ ਘਰ ਹੈ ਨੱਬ ਬਿਨ ਹੋਈ,
0: ਫਿਰ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ, ਤੇ ਜਿਹੜਾ ਕਿਸੇ ਦਾ ਨਾ ਕਰੇ ਉਹਦੇ ਨਾਲ ਵੀ ਨਹੀਂ ਹੁੰਦਾ, ਕਿਉਂਕਿ ਇੱਥੇ ਕਰਮੀ ਆਪੋ ਆਪਣੀ, ਜਿੱਦਾਂ ਦੇ ਕਰਮ ਕਰਾਂਗੇ ਉੱਦਾਂ ਦਾ ਫਲ ਮਿਲਣਾ। ਜੇ ਤੁਸੀਂ ਰੋਜ਼ ਕਿਸੇ ਦਾ ਮਾੜਾ ਹੀ ਕਰੋਗੇ ਤੇ ਭਾਵੇਂ ਕੁਝ ਟਾਈਮ ਪਾ ਕੇ ਸੀ ਤੁਹਾਡਾ ਵੀ ਹੋਣਾ ਹੀ ਹੈ। ਜੇ ਤੁਸੀਂ ਹਰ ਇੱਕ ਦਾ ਭਲਾ ਮੰਗੋਗੇ ਤੇ ਤੁਹਾਡਾ ਵੀ ਭਲਾ ਹੀ ਹੋਵੇਗਾ।
1: ਕੁਛ ਕੁ ਵਿਚਾਰ ਦੁਹਨ ਮੈਂ ਹੈ,
0: ਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਤੁਸੀਂ ਸੱਚ ਬੋਲਣਾ ਝੂਠ ਬੋਲਣਾ ਜਾਂ ਤੁਸੀਂ ਅੰਦਰੋਂ ਛਲ ਰੱਖ ਕੇ ਬਾਹਰੋਂ ਸੱਚੇ ਬਣਨਾ। ਵਿਚਾਰ ਕਰਕੇ ਆਪਣੇ ਆਪ ਨੂੰ ਆਪਣਾ ਜੀਵਨ ਸਵਾਰ ਕੇ ਆਪਣੇ ਅੰਦਰ ਆਪ ਝਾਤੀ ਮਾਰ ਕੇ ਸਿਰਫ ਸੱਚ ਦਾ ਸਹਾਰਾ ਲੈ ਕੇ ਆਪਣਾ ਜੀਵਨ ਜਿਉਣਾ ਹੈ।
1: ਸੁਖਮ ਭੇਦ ਸੁਮਤ ਕੋਲ ਹੈ,
0: ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਇੱਥੇ ਇਹ ਵੀ ਧਿਆਨ ਰੱਖਿਓ, ਕਦੇ ਕਦੇ ਜੀਵਨ ਵਿੱਚ ਸਾਡੇ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ, ਕਦੇ ਕਦੇ ਲਾਈਫ ਵਿੱਚ ਇੱਦਾਂ ਦੇ ਮੌਕੇ ਆਉਂਦੇ ਹੈ ਕਿ ਅਸੀਂ ਜਦੋਂ ਸੱਚ ਬੋਲਦੇ ਹਾਂ ਨਾ ਕਿਸੇ ਦਾ ਨੁਕਸਾਨ ਹੋ ਜਾਂਦਾ। ਸੱਚ ਤੇ ਬੋਲਣ, ਹੁਣ ਆਪਾਂ ਸੁਣ ਲਿਆ ਵੀ ਮਹਾਰਾਜ ਕਹਿੰਦੇ ਸੱਚ ਬੋਲੋ, ਪਰ ਇਹ ਨਹੀਂ ਵੀ ਤੁਹਾਡੇ ਸੱਚ ਬੋਲਣ ਕਰਕੇ ਕਿਸੇ ਦਾ ਨੁਕਸਾਨ ਹੋ ਜਾਏ। ਆਪਣੇ ਭਲੇ ਲਈ ਅਸੀਂ ਝੂਠ ਨਹੀਂ ਬੋਲਣਾ, ਪਰ ਕਿਸੇ ਦੇ ਨੁਕਸਾਨ ਲਈ ਅਸੀਂ ਸੱਚ ਵੀ ਨਹੀਂ ਬੋਲਣਾ। ਮਹਾਰਾਜ ਸਾਨੂੰ ਇਹ ਵੀ ਨਾਲ ਸਿਖਾ ਰਹੇ ਹੈ ਵੀ ਸੱਚ ਤੁਸੀਂ ਕਿਵੇਂ ਬੋਲਣਾ, ਝੂਠ ਦਾ ਸੰਗ ਨਹੀਂ ਕਰਨਾ, ਝੂਠੇ ਨਹੀਂ ਬਣਨਾ, ਪਰ ਜੇ ਤੁਹਾਡੇ ਸੱਚ ਬੋਲੇ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ, ਕਿਸੇ ਦੀ ਜਾਨ ਜਾ ਰਹੀ ਹੈ, ਤੇ ਤੁਹਾਨੂੰ ਉਹ ਸੱਚ ਨਹੀਂ ਬੋਲਣਾ ਚਾਹੀਦਾ।
1: ਕਹੇ ਸੱਚ ਕਿਸ ਹੋਵੇ ਘਾਤ,
0: ਕਹੇ ਸੱਚ ਕਿਸ ਹੋਵੇ ਘਾਤ, ਤੁਹਾਡੇ ਸੱਚ ਬੋਲਣ ਨਾਲ ਜੇ ਕਿਸੇ ਦਾ ਘਾਤ ਭਾਵ ਕਿਸੇ ਦੀ ਮੌਤ ਹੋ ਗਈ,
1: ਇਸ ਤੇ ਆਦ ਵਿਚਾਰ ਬਾਤ,
0: ਫਿਰ ਤੁਹਾਨੂੰ ਇਹਦੇ ਲਈ ਵਿਚਾਰ ਕਰਨੀ ਪਏਗੀ। ਇਸ ਲਈ ਮਹਾਰਾਜ ਨੇ ਸਾਨੂੰ ਮੰਨ ਦਿੱਤਾ ਨਾ, ਵਿਵੇਕ ਬੁੱਧ ਅਰਦਾਸ ਵਿੱਚ ਮੰਗਦੇ ਹਾਂ ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਵਿਵੇਕ ਬੁੱਧ ਮੰਗਦੇ ਹਾਂ। ਸਤਿਗੁਰੂ ਜੀ ਸਾਨੂੰ ਵਿਵੇਕ ਬੁੱਧ ਦਿਓ ਤਾਂ ਕਿ ਅਸੀਂ ਵਿਚਾਰ ਕਰੀਏ ਕਿੱਥੇ ਕੀ ਬੋਲਣਾ ਤੇ ਕਿੱਥੇ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਇੱਦਾਂ ਦਾ ਸੱਚ ਨਹੀਂ ਬੋਲਣਾ ਕਿ ਤੁਹਾਡੇ ਬੋਲਿਆਂ ਕਿਸੇ ਦਾ ਘਾਤ, ਕਿਸੇ ਦੀ ਜਾਨ ਹੀ ਚਲੀ ਜਾਏ। ਉੱਥੇ ਅਸੀਂ ਆਪਣੇ ਆਪ ਨੂੰ ਸੰਭਾਲਣਾ ਹੈ।
1: ਤਹਾ ਸੱਚ ਨਿਰੰਗੀਕਾਰ,
0: ਉੱਥੇ ਫਿਰ ਤੁਹਾਡਾ ਸੱਚ ਬੋਲਿਆ ਪਰਵਾਨਿਆ ਨਹੀਂ ਜਾਏਗਾ।
1: ਬਾਨੀ ਉਪਕਾਰੀ ਕਾਰ ਸੁਧਾਰੈ,
0: ਫਿਰ ਅਸੀਂ ਉੱਥੇ ਉਪਕਾਰੀ ਬਣਨਾ। ਹੁਣ ਅਸੀਂ ਉੱਥੇ ਸੱਚ ਨਹੀਂ ਬੋਲ ਸਕਦੇ, ਝੂਠ ਵੀ ਨਹੀਂ ਬੋਲਣਾ, ਫਿਰ ਅਸੀਂ ਕੀ ਕਰਨਾ, ਉਪਕਾਰੀ ਬਣਨਾ, ਉਪਕਾਰ ਕਰਨਾ, ਆਪਣੇ ਆਪ ਨੂੰ ਸੰਭਾਲ ਕੇ ਵਿਚਾਰ ਕਰਕੇ ਕਿਸੇ ਦਾ ਨੁਕਸਾਨ ਹੋਣ ਤੋਂ ਬਚਾ ਕੇ ਉਪਕਾਰੀ ਬਣਨਾ ਹੈ।
1: ਇਸ ਪਰ ਇੱਕ ਗਾਥਾ ਸੁਣ ਕਾਨੇ,
0: ਕਵੀ ਜੀ ਕਹਿੰਦੇ ਇਸ ਗੱਲ ਨੂੰ ਸਮਝਣ ਲਈ ਆਪਾਂ ਇੱਕ ਗਾਥਾ, ਇੱਕ ਕਹਾਣੀ ਨੂੰ ਸਮਝਦੇ ਹਾਂ।

0: तप तपी कोई तपस्या करने वाला बैठा जाप करता है।
1: भागी तेन कसाई करते,
0: भागी तेन तेन कहते जी गऊ नू गां। एक पासे जंगल दे विच बैठा तपस्या कर रहा कोई तपी, वह जाप करता है ते जाप करते करते ना उहदे कोलों भागी तेन उहदे कोलों कोई गऊ लंघ जांदी है।
1: खोजत आए सो भोजन करते,
0: हुण उह गां क्यों भजदी है, उहदे पिछे सी कसाई, कसाई ने की करना उहनूं फड़ के वढ देना। उह गां भज गई जंगल दे विच ते एक पासे बैठा तपस्या कर रहा, वह उहनूं उहने वेख लिया गां किधर गई, पिछे उहदे आ गया कसाई। जदों कसाई आया गां उहनूं लभी ना ते उहने वेख्या कोल बैठे महापुरश कोई बंदगी करदे ने, इहनां नूं पुछ लवां वी मेरी गां किधर नूं गई है। उह कसाई ने पुछया वी ब्राह्मण जी तुसीं मेरी गां वेखी है, मेरी धेन वेखी किधर गई। ते उह ब्राह्मण ने ना इदां अपने मन दे विच अपनी जुबान तों जाप करदे करदे इशारा करता वी इधर गई है, और अपने रसना तो जाप कर दे इशारा कीता भी इधर चले गई। ते जो कसाई नू ए गल पता लगदी है,
1: हाथ साथ दिजसारत करी,
0: उने हाथ दे के जो इशारा कीता
1: गही जाए पापी दुख भरी।
0: हुण कसाई ने जो पता लग्या उहदे पिछे ही भजदा है।
1: इत जादिक सच तजो बिकर बेचारे,
0: इत्थे कवि संतोख सिंह जी कहिंदे हुण इत्थे विचारन दी लोड़ सी। वो भावें बैठा जाप कर रहा पर इत्थे विचारन दी लोड़ सी की के गां इधर नूं गई है, कसाई है उहदे हाथ दे विच तेज धार हथियार पकड़े उहनूं वढ़न लई, ते उहने उधरों दिशा दस्सती वी इधर गई है, इत्थे उहनूं विचार करन दी लोड़ है।
1: पर हित कीजै कूर उचारे,
0: पर हित कीजै कूर उचारे, वो कसाई उहदे पिछे गया ते जा के उहने गां नूं वढ़ दित्ता, उहदी मौत हो गई। हुण इत्थे कवि जी कहिंदे तुहानूं किसे दे हित, पर हित किसी के हक लई खड़ना चंगा है, पर जे तुसी किसी का नुकसान कर रहे हो सच बोल के तुहाडी वजह ना किसी की जान ही चले गई, फिर तुहानू उत्थे सोच विचारन की जरूरत है।
1: अपर जितक जग के व्यवहारे,
0: अपर जितक जग के व्यवहारे, इस तरह यह सारे दुनिया करती है, असी अपने मुख तो सच बोल के नुकसान कर दिने आ, पर इदा होना नहीं चाहिदा।
1: सच के सहत करो हित धारे,
0: सच बोलो जिदे नाल सब दा भला होवे,
1: सिख होए किस झूठ ना खावे।
0: फिर अगला नियम गुरु साहिब दसदे ने कि जिहड़ा गुरु का सिख है, सिख होए किस झूठ ना खावे, उहनू किसे दा झूठा नहीं खाना चाहिए। ਇੱਥੇ ਮਾਫ ਕਰਨਾ ਇੱਕ ਗੱਲ ਕਹਾਂ, ਮੈਨੂੰ ਲੱਗਦਾ ਵੀ ਕੋਈ ਵੀ ਸਰੀਰ ਇੱਦਾਂ ਦਾ ਨਹੀਂ ਜਿਹੜਾ ਅੱਜ ਦੇ ਸਮੇਂ ਝੂਠ ਨਾ ਖਾਂਦਾ ਹੋਵੇ। ਜਿਹੜੇ ਬਚੇ ਹੋਏ ਨੇ ਬੜੀ ਚੰਗੀ ਗੱਲ ਹੈ, ਬਚਾ ਰੱਖੋ, ਪਰ ਇੱਦਾਂ ਲੱਗਦਾ ਨਹੀਂ ਵੀ ਅਸੀਂ ਝੂਠ ਤੋਂ ਬਚੇ ਹੋਈਏ। ਉਹ ਕਿਵੇਂ, ਪਹਿਲਾਂ ਤਾਂ ਇਹ ਰਿਵਾਜ ਹੁੰਦਾ ਸੀ ਵੀ ਜੋ ਕੁਝ ਬਣਨਾ ਸਾਡੇ ਘਰ ਬਣਨਾ, ਆਪ ਹੱਥੀਂ ਤਿਆਰ ਕਰਨਾ, ਮਾਤਾਵਾਂ ਭੈਣਾਂ ਨੇ ਪ੍ਰਸ਼ਾਦਾ ਤਿਆਰ ਕਰਨਾ, ਜੇ ਕੁਝ ਹੋਰ ਖਾਣ ਦਾ ਦਿਲ ਕੀਤਾ ਉਹ ਵੀ ਘਰ ਹੀ ਤਿਆਰ ਕਰਕੇ ਭੋਜਨ ਛੱਕ ਲੈਣਾ, ਅੱਖਾਂ ਦੇ ਸਾਹਮਣੇ ਬਣਿਆ, ਸਿਮਰਨ ਕਰਦੇ ਹੋਏ ਬਣਿਆ, ਅਤੇ ਉਹ ਅਸੀਂ ਛੱਕ ਲਿਆ। ਸਾਨੂੰ ਪਤਾ ਹੈ ਇਹਦੇ ਵਿੱਚ ਕੁਝ ਰਲਿਆ ਨਹੀਂ, ਰਲਾਵਟ ਨਹੀਂ ਹੋਈ। ਪਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ, ਘਰੋਂ ਅਸੀਂ ਘੱਟ ਖਾਂਦੇ ਹਾਂ ਅਤੇ ਬਾਹਰੋਂ ਵੱਧ ਖਾਂਦੇ ਹਾਂ, ਅਤੇ ਖਾਣੇ ਜਦੋਂ ਹੈਗੇ ਹਾਂ ਅਤੇ ਉਦੋਂ ਇਹ ਨਹੀਂ ਪਤਾ ਹੁੰਦਾ ਵੀ ਕਿਹਨੇ ਕਿਹਦੇ ਵਿੱਚ ਕੀ ਰਲਾਇਆ, ਸਾਨੂੰ ਇਹ ਨਹੀਂ ਪਤਾ। ਅਸੀਂ ਜੀਭ ਦੇ ਸਵਾਦ ਲੈ, ਜੀਭ ਦਾ ਸਵਾਦ ਲੈਣ ਲਈ ਉਹ ਵੀ ਕੁਝ ਖਾ ਜਾਂਦੇ ਹਾਂ ਜਿਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਕੀ ਕੁਝ ਰਲਿਆ, ਜਿਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਪੈਕ ਹੋ ਕੇ ਸਾਡੇ ਕੋਲ ਆਇਆ, ਅਸੀਂ ਉੱਦਾਂ ਹੀ ਤਲ ਲਿਆ, ਉੱਦਾਂ ਹੀ ਉਹਨੂੰ ਅਸੀਂ ਓਵਨ ਵਿੱਚ ਗਰਮ ਕਰ ਲਿਆ, ਸਾਨੂੰ ਨਹੀਂ ਪਤਾ ਵਿੱਚ ਝੂਠ ਮਿਲਿਆ, ਵਿੱਚ ਕੁਝ ਜੂਠਾ ਹੈ ਨਹੀਂ ਹੈ, ਉੱਦਾਂ ਹੀ ਛੱਕ ਗਏ। ਅਤੇ ਇਸ ਲਈ ਕਹਿਣਾ ਪੈਂਦਾ ਵੀ ਪਤਾ ਨਹੀਂ ਅੱਜ ਅਸੀਂ ਜੂਠਾ ਸਾਰੇ ਖਾ ਰਹੇ ਹਾਂ ਕਿ ਨਹੀਂ। ਜੇ ਦੁਨੀਆਂ ਵਿੱਚ ਵੇਖੀਏ ਤਾਂ ਇਹੀ ਲੱਗਦਾ, ਉਹ ਕਿਉਂ, ਕਿਉਂਕਿ ਬਹੁਤ ਇੱਦਾਂ ਦੀਆਂ ਥਾਵਾਂ ਨੇ ਜਿੱਥੇ ਨਾ ਬਿਲਕੁਲ ਸਫਾਈ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦਾ ਬਾਹਰੋਂ ਨਹੀਂ ਖਾਣਾ, ਇਹ ਦੁਨੀਆਂ ਦਾ ਰਿਵਾਜ਼ ਹੈ, ਚੱਲਦੇ ਸਮੇਂ ਨਾਲ ਚੱਲਣਾ ਪੈਂਦਾ, ਜਿੱਥੇ ਬਾਹਰੋਂ ਵੀ ਖਾਣਾ ਉੱਥੇ ਖਾਣਾ ਪੈਂਦਾ, ਪਰ ਕਈ ਥਾਵਾਂ 'ਤੇ ਇੱਦਾਂ ਹੁੰਦਾ ਨਾ ਸਫਾਈ ਹੈ, ਨਾ ਕੋਈ ਸੁਚਮਤਾ, ਨਾ ਕੁਝ ਲੈਣਾ ਦੇਣਾ, ਪਰ ਅਸੀਂ ਉੱਥੋਂ ਵੀ ਛੱਕਦੇ ਹਾਂ, ਕਿਉਂ, ਜੀਵ ਦਾ ਸਵਾਦ। ਅਤੇ ਬਾਅਦ ਵਿੱਚ ਪਤਾ ਕੀ ਹੁੰਦਾ, ਜਦੋਂ ਬਿਮਾਰੀਆਂ ਲੱਗਦੀਆਂ ਨੇ ਅਤੇ ਅੱਜ ਕੱਲ੍ਹ ਤਾਂ ਕਈਆਂ ਨੇ ਹੋਸਪਿਟਲ ਦੇ ਬਾਹਰ ਹੀ ਆਪਣੀ ਰੇਹੜੀਆਂ ਖੜੀਆਂ ਕੀਤੀਆਂ, ਇੱਧਰੋਂ ਖਾਓ ਅਤੇ ਨਾਲ ਹੀ ਹੋਸਪਿਟਲ ਹੈ, ਇੱਧਰੋਂ ਤੁਸੀਂ ਫਾਸਟ ਫੂਡ ਖਾਧਾ ਅਤੇ ਪਿੱਛੇ ਤੁਹਾਡੇ ਮੈਡੀਕਲ ਹੈ, ਭਾਵ ਇੱਧਰੋਂ ਖਾ ਲਓ ਹਫ਼ਤਾ ਕੁ, ਬਾਅਦ 'ਚੋਂ ਤੁਹਾਨੂੰ ਮੈਡੀਕਲ 'ਤੇ ਆਉਣਾ ਹੀ ਪੈਣਾ। ਮਹੀਨਾ ਕੁ ਤੁਸੀਂ ਬਾਹਰਲਾ ਖਾ ਲਓ, ਜਿਹੜੇ ਹੋਸਪਿਟਲ ਦੇ ਬਾਹਰੋਂ ਖੜ ਕੇ ਖਾਂਦੇ ਹੁੰਦੇ ਆ, ਇਹ ਨਹੀਂ ਪਤਾ ਵੀ ਮਹੀਨੇ ਬਾਅਦ ਉਧਰੋਂ ਹੀ ਦਵਾਈ ਲੈਣੀ ਪੈ ਜਾਣੀ ਹੈ। ਇਹ ਸੱਚਾਈ ਹੈ, ਗੱਲ ਭਾਵੇਂ ਸੁਣਨ ਨੂੰ ਥੋੜ੍ਹੀ ਹਾਸੇ ਵਾਲੀ ਲੱਗਦੀ ਪਰ ਸੱਚਾਈ ਹੈ। ਉਹ ਵੀ ਉੱਥੇ ਹੀ ਖੜਦੇ ਨੇ, ਬਣਾਉਣ ਵਾਲੇ ਖਵਾਉਣ ਵਾਲੇ ਵੀ ਉੱਥੇ ਹੀ ਖੜਦੇ ਨੇ, ਵੀ ਇਹਨਾਂ ਨੂੰ ਵੀ ਬਹੁਤਾ ਕੋਈ ਚੱਕਰ ਨਾ ਕੱਢਣਾ ਪਵੇ। ਕਹਿਣ ਦਾ ਭਾਵ ਇਹ ਹੱਥ ਜੋੜ ਕੇ ਬੇਨਤੀ ਹੈ, ਜਿੱਦਾਂ ਦਾ ਸਵਾਦ ਸਾਡੇ ਘਰ ਵਿੱਚ ਮਿਲਣਾ ਨਾ, ਉਹ ਬਾਹਰੋਂ ਨਹੀਂ ਮਿਲਣਾ। ਹੋ ਸਕਦਾ ਘਰੋਂ ਥੋੜ੍ਹਾ ਸਵਾਦ ਘੱਟ ਆਵੇ, ਪਰ ਘਰੋਂ ਦੇ ਘਰ ਖਾਣ ਤੋਂ ਬਾਅਦ ਅਸੀਂ ਰੱਜ 'ਤੇ ਜਾਵਾਂਗੇ, ਸਰੀਰ 'ਤੇ ਤੰਦਰੁਸਤ ਰਹੇਗਾ। ਜੇ ਤੰਦਰੁਸਤੀ ਨਾ ਰਹੀ ਤਾਂ ਬਾਹਰੋਂ ਕੀ ਕਰ ਲਓਗੇ? ਤੰਦਰੁਸਤੀ ਨਾ ਰਹੀ ਨਾ ਬਾਹਰੋਂ ਖਾਣ ਜੋਗੇ ਨਾ ਕਰੋ, ਖਾਣ ਜੋਗੇ ਸਿਰਫ ਦਵਾਈਆਂ 'ਤੇ ਰਹਿ ਗਏ। ਇਸ ਲਈ ਹੱਥ ਜੋੜ ਕੇ ਬੇਨਤੀ ਹੈ। ਇਹ ਗੱਲ ਮੈਂ ਤਾਂ ਕੀਤੀ ਕਿਉਂਕਿ ਇਹ ਮਹਾਰਾਜ ਜੀ ਨੇ ਵਿਚਾਰ ਸਾਡੇ ਅੱਗੇ ਰੱਖੀ ਕਿ ਜਿਹੜਾ ਸਿੱਖ ਹੈ ਕਿਸੇ ਦਾ ਝੂਠ ਨਾ ਖਾਵੇ। ਅਤੇ ਅੱਜ ਅਸੀਂ ਜਾਣ ਕੇ ਨਹੀਂ ਖਾਂਦੇ, ਪਰ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਅਸੀਂ ਜੂਠਾ ਖਾ ਰਹੇ ਹਾਂ। ਉਹਦੇ ਤੋਂ ਅਸੀਂ ਥੋੜ੍ਹਾ ਧਿਆਨ ਰੱਖੀਏ, ਗੁਰੇਜ਼ ਕਰੀਏ, ਕਿਉਂ ਸਾਡੀ ਸਿਹਤ ਵੀ ਵਿੱਚੇ ਹੀ ਆਉਂਦੀ ਹੈ, ਸਾਡਾ ਪਰਿਵਾਰ ਵੀ ਵਿੱਚੇ ਹੀ ਆਉਂਦਾ। ਜੇ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਹੀ ਅਸੀਂ ਕੱਲ੍ਹ ਨੂੰ ਨਾਮ ਸਿਮਰਨ ਕਰਨ ਜੋਗੇ ਹਾਂ। ਜਿਹਦੇ ਤੋਂ ਆਪਣਾ ਸਰੀਰ ਨਹੀਂ ਸੰਭਾਲਿਆ ਜਾ ਰਿਹਾ, ਉਹ ਨਿਤਨੇਮ ਕਿੱਥੋਂ ਕਰ ਲਏ ਉੱਠ ਕੇ? ਜਿਹਨੂੰ ਕੋਈ ਰੋਗ ਲੱਗ ਗਿਆ, ਜਿਹਨੂੰ ਦਵਾਈ ਖਾਣੀ ਪੈ ਗਈ, ਉਹ ਕਿੱਥੋਂ? ਇੱਕ ਨਾ ਅਕਸਰ ਬਜ਼ੁਰਗ ਗੱਲ ਕਹਿੰਦੇ, ਆਪ ਜੀ ਸਿਆਣੇ ਬੈਠੇ ਹੋ, ਇੱਕ ਗੱਲ ਹਮੇਸ਼ਾ ਕਹਿੰਦੇ ਹੁੰਦੇ, ਕਹਿੰਦੇ ਵੀ ਜਾਂ ਤਾਂ ਤੁਸੀਂ ਭੋਜਨ ਨੂੰ ਦਵਾਈ ਵਾਂਗ ਖਾ ਲਓ, ਗੱਲ ਧਿਆਨ ਨਾਲ ਸਮਝਿਓ, ਜਾਂ ਤਾਂ ਤੁਸੀਂ ਆਪਣੇ ਅੰਨ ਨੂੰ ਭੋਜਨ ਨੂੰ ਦਵਾਈ ਸਮਝ ਕੇ ਖਾਓ ਰੋਜ਼, ਤਿੰਨ ਟਾਈਮ ਜਿੰਨੇ ਟਾਈਮ ਵੀ ਅਸੀਂ ਖਾਂਦੇ ਹਾਂ। ਜੇ ਅਸੀਂ ਦਵਾਈ ਸਮਝ ਕੇ ਆਪਣਾ ਭੋਜਨ ਖਾਵਾਂਗੇ, ਦਵਾਈ ਨਹੀਂ ਖਾਣੀ ਪੈਣੀ। ਜੇ ਅਸੀਂ ਦਵਾਈ ਤਰ੍ਹਾਂ ਭੋਜਨ ਨਾ ਖਾਧਾ ਤੇ ਇੱਕ ਦਿਨ ਸਾਨੂੰ ਭੋਜਨ ਤਰ੍ਹਾਂ ਦਵਾਈ ਖਾਣੀ ਪੈਣੀ ਹੈ। ਗੱਲ ਬੜੀ ਧਿਆਨ ਨਾਲ ਸਮਝਿਓ, ਜੇ ਅਸੀਂ ਆਪਣੇ ਭੋਜਨ ਨੂੰ ਦਵਾਈ, ਹੁਣ ਦਵਾਈ ਅਸੀਂ ਖੁੱਲ੍ਹੇ ਗੱਫੇ 'ਤੇ ਲੈਂਦੇ ਨਹੀਂ, ਸਾਨੂੰ ਪਤਾ ਵੀ ਜੇ ਦੋ ਗੋਲੀਆਂ ਲੈਣੀਆਂ ਅਸੀਂ ਉਹ ਵੀ ਕਹਿੰਦੇ ਹਾਂ ਵੀ ਰੱਬਾ ਇੱਕ ਹੀ ਲੈਣੀ ਪਵੇ, ਜੇ ਦੋ ਗੋਲੀਆਂ ਤਿੰਨ ਗੋਲੀਆਂ ਅਸੀਂ ਕਹਿੰਦੇ ਇੱਕ ਹੀ ਲੈਣੀ ਪਵੇ। ਜੇ ਤੁਸੀਂ ਆਪਣੇ ਭੋਜਨ ਨੂੰ ਇੱਕ ਲਿਮਿਟ ਦੇ ਵਿੱਚ ਖਾਓਗੇ, ਚੰਗੀ ਤਰ੍ਹਾਂ ਖਾਓਗੇ, ਤੁਹਾਨੂੰ ਦਵਾਈ ਨਹੀਂ ਖਾਣੀ ਪਏਗੀ। ਅਤੇ ਜੇ ਤੁਸੀਂ ਨਾ ਐਵੇਂ ਧਿਆਨ ਰੱਖਿਆ, ਤੁਹਾਨੂੰ ਇੱਕ ਦਿਨ ਦਵਾਈਆਂ ਭੋਜਨ ਵਾਂਗ ਖਾਣੀਆਂ ਪੈਣਗੀਆਂ। ਅਤੇ ਇਸ ਲਈ ਇਹ ਬੇਨਤੀ ਹੈ ਕਿ ਗੁਰਸਿੱਖੋ, ਆਪਣੇ ਆਪ ਨੂੰ ਸੰਭਾਲੀਏ, ਆਪਣੀ ਸਿਹਤ, ਆਪਣੀ ਤੰਦਰੁਸਤੀ ਨੂੰ, ਆਪਣੀ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਆਪਣੇ ਵੱਲ ਧਿਆਨ ਦਈਏ। ਕਿਉਂਕਿ ਜੇ ਇਹ ਸਰੀਰ ਬਚੇਗਾ ਅਤੇ ਵਿੱਚ ਸਵਾਸ ਰਹਿਣਗੇ, ਸਵਾਸ ਬਚਣਗੇ ਤਾਂ ਹੀ ਸਭ ਕੁਝ ਕਰ ਸਕਦੇ ਹਾਂ। ਅਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਨਿਯਮ ਦਿੱਤਾ ਕਿ ਜਿਹੜਾ ਸਿੱਖ ਹੈ ਉਹ ਕਿਸੇ ਦਾ ਜੂਠਾ ਨਾ ਖਾਵੇ।
1: ਸਿੱਖ ਹੋਏ ਧਨ ਪ੍ਰੇਮ ਨਾ ਲਾਵੇ,
0: ਸਿੱਖ ਹੋਏ ਧਨ ਪ੍ਰੇਮ ਨਾ ਲਾਵੇ। ਗੁਰੂ ਕਾ ਸਿੱਖ ਧਨ ਨਾ ਪ੍ਰੇਮ ਨਾ ਪਾਏ। ਧਨ ਇੱਥੇ ਸਿਰਫ ਪੈਸੇ ਵਾਲਾ, ਮਾਇਆ ਵਾਲਾ ਨਹੀਂ। ਧਨ ਉਹ ਮਾਇਆ, ਮਾਇਆ ਉਹ ਜਿਹੜੀ ਸਾਨੂੰ ਭਰਮਾ ਲਏ, ਉਹ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ, ਕੋਠੀਆਂ, ਕਾਰਾਂ, ਬਿਜ਼ਨਸ, ਜੌਬ, ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ। ਜਿਸ ਚੀਜ਼ ਕਰਕੇ ਤੁਹਾਡਾ ਮਨ ਭਰਮਾਇਆ ਗਿਆ ਉਹ ਮਾਇਆ ਹੈ। ਅਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਚੀਜ਼ ਤੁਹਾਡੇ ਲਈ ਜਿੰਨੀ ਵਰਤਣ ਲਈ ਬਣੀ ਹੈ ਉਹਨੂੰ ਓਨਾ ਵਰਤੋ, ਪੈਸੇ ਦਾ ਜਿੰਨਾ ਆਰਾਮ ਲੈਣਾ ਓਨਾ ਲਓ, ਉਹਦੇ ਨਾਲ ਪਿਆਰ ਪਾ ਕੇ ਨਾ ਬਹਿ ਜਾਓ ਵੀ ਮੇਰੇ ਤੇ ਹੁਣ ਇਹ ਤੋਂ ਇਲਾਵਾ ਮੇਰੇ ਸਾਹ ਹੀ ਨਹੀਂ ਚੱਲਦੇ। ਆ ਕਦੇ ਕਦੇ ਵੇਖਣ ਨੂੰ ਮਿਲਦਾ ਨਾ ਸੰਸਾਰ ਵਿੱਚ ਕਿੰਨੀਆਂ ਖਬਰਾਂ ਆਉਂਦੀਆਂ ਕਿ ਕਿਸੇ ਪੁੱਤ ਨੇ ਆਪਣੇ ਪਿਓ ਦਾ ਕਤਲ ਕਰਤਾ, ਕਿਉਂ? ਜ਼ਮੀਨ ਦੀ ਨਾਮ ਲਵਾਈ। ਇੱਧਰ ਪਿਓ ਮਰਦਾ ਪਿਆ, ਉਹ ਵੈਂਟੀਲੇਟਰ 'ਤੇ ਹੈ ਅਤੇ ਸਾਹਮਣੇ ਪੁੱਤ ਖੜ੍ਹਾ ਹੈ ਬੈਂਕ ਦੇ ਡਿਟੇਲ ਲੈ ਕੇ ਵੀ ਮੈਨੂੰ ਬੈਂਕ ਦਾ ਪਾਸਵਰਡ ਦੱਸੋ ਕਿੰਨੇ ਕੁ ਪੈਸੇ ਵਿੱਚ ਹੈ। ਉਹ ਮੌਤ ਨਾਲ ਲੜ ਰਿਹਾ ਅਤੇ ਇੱਧਰੋਂ ਸਾਹਮਣੇ ਬੱਚੇ ਖੜ੍ਹੇ ਜ਼ਮੀਨ ਦੇ ਕਾਗਜ਼ ਲੈ ਕੇ ਵੀ ਇਹ 'ਤੇ ਸਾਈਨ ਹੀ ਕਰ ਦਿਓ, ਤੁਹਾਡੇ ਚਲੇ ਜਾਣ ਤੋਂ ਬਾਅਦ ਸਾਡੇ ਨਾਮ 'ਤੇ ਹੋ ਜਾਏ। ਇਹਦਾ ਮਤਲਬ, ਇੱਥੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਹਮੇਸ਼ਾ ਧਿਆਨ ਵਿੱਚ ਰੱਖਿਓ, ਚੀਜ਼ਾਂ ਬਣੀਆਂ ਸੀ ਵਰਤਣ ਨੂੰ, ਇਨਸਾਨ ਬਣੇ ਸੀ ਪਿਆਰ ਕਰਨ ਨੂੰ, ਪਰ ਅੱਜ ਕੱਲ੍ਹ ਉਲਟਾ ਹੋ ਗਿਆ, ਪਿਆਰ ਅਸੀਂ ਚੀਜ਼ਾਂ ਨੂੰ ਕਰਦੇ ਹਾਂ ਅਤੇ ਵਰਤਦੇ ਇਨਸਾਨਾਂ ਨੂੰ। ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਸਭ ਕੁਝ ਹੀ ਖਤਮ ਹੋ ਜਾਏਗਾ। ਅਹਿਸਾਸ, ਫੀਲਿੰਗਸ ਹੀ ਮੁੱਕ ਗਈਆਂ। ਜਦੋਂ ਬੰਦੇ ਦੇ ਅੰਦਰੋਂ ਅਹਿਸਾਸ ਖਤਮ ਹੋ ਗਿਆ, ਫਿਰ ਉਹਨੂੰ ਨਹੀਂ ਪਤਾ ਸਾਹਮਣੇ ਮਾਂ ਹੈ, ਪਿਓ ਹੈ, ਘਰਵਾਲੀ ਹੈ, ਭੈਣ ਹੈ, ਉਹਨੂੰ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਅਹਿਸਾਸ ਖਤਮ ਹੋ ਗਿਆ, ਪਿਆਰ ਚੀਜ਼ਾਂ ਨਾਲ ਹੋ ਗਿਆ। ਗੁਰਬਾਣੀ ਵਿੱਚ ਵੀ ਤਾਂ ਮਹਾਰਾਜ ਕਹਿੰਦੇ ਹੀ ਹੈ, ਦਾਤ ਪਿਆਰੀ ਵਿਸਰਿਆ, ਦਾਤਾਰ ਦੇਣ ਵਾਲੇ ਨੂੰ ਭੁੱਲ ਗਏ, ਜੋ ਦਿੱਤਾ ਉਹਨੂੰ ਹੀ ਅਸੀਂ ਆਪਣੇ ਗਲ ਨਾਲ ਲਾ ਕੇ ਬਹਿ ਗਏ ਵੀ ਇਹੀ ਮੇਰਾ ਸਭ ਕੁਝ ਹੈ। ਜਿਸ ਮਾਂ ਬਾਪ ਨੇ ਜਨਮ ਦਿੱਤਾ, ਵੱਡਾ ਕੀਤਾ, ਵਿਆਹ ਕੀਤਾ, ਸਭ ਕੁਝ ਕਰਕੇ ਵੱਡਾ ਕਰ ਦਿੱਤਾ, ਅਤੇ ਉਸੇ ਮਾਂ ਬਾਪ ਦੇ ਅੱਗੇ ਜ਼ਮੀਨ ਦੇ ਕਾਗਜ਼ ਲੈ ਕੇ ਖੜ੍ਹ ਗਿਆ ਵੀ ਪਹਿਲਾਂ ਮੈਨੂੰ ਹਿੱਸਾ ਦਿਓ, ਬਾਕੀ ਗੱਲਾਂ ਬਾਅਦ 'ਚ। ਭਾਵ ਜਿਹਨੇ ਬਣਾਇਆ, ਖਵਾਇਆ, ਰਜਾਇਆ ਉਹਦਾ ਖਿਆਲ ਨਹੀਂ, ਜੋ ਮਿਲ ਗਿਆ ਬਸ ਉਹੀ ਮੇਰਾ। ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਿੱਖ ਹੋਏ ਧਨ ਪ੍ਰੇਮ ਨਾ ਲਾਵੇ, ਇੰਨਾ ਮੋਹ ਨਾ ਪਾ ਲਈ ਕਿ ਉਹ ਚੀਜ਼ਾਂ ਵਰਤਦਾ ਵਰਤਦਾ ਤੂੰ ਚੀਜ਼ਾਂ ਦੇ ਵਿੱਚ ਹੀ ਰੁੱਝ ਜਾਏ, ਉਹਨਾਂ ਨਾਲ ਪਿਆਰ ਹੀ ਪਾ ਲਏ। ਇਹ ਨਹੀਂ ਵੀ ਅਸੀਂ ਧਨ ਨੂੰ ਯੂਜ਼, ਇੱਕ ਨਾ ਬੰਦੇ ਦਾ ਸਟ੍ਰੈਟਜੀ ਹੁੰਦੀ ਹੈ ਕਿ ਅਸੀਂ ਕਿਵੇਂ ਕਿਸੇ ਚੀਜ਼ ਦਾ ਫਾਇਦਾ ਲੈਣਾ, ਪੈਸੇ ਨੂੰ ਕਿਵੇਂ ਵਰਤਣਾ, ਕੋਠੀ ਤੋਂ, ਮਕਾਨ ਤੋਂ, ਕਾਰ ਤੋਂ ਕਿਵੇਂ ਫਾਇਦਾ ਲੈਣਾ, ਹਰ ਇੱਕ ਚੀਜ਼ ਨੂੰ ਵਰਤਣ ਦਾ ਢੰਗ ਹੈ। ਜਦੋਂ ਅਸੀਂ ਉਹਨੂੰ ਤਰੀਕੇ ਨਾਲ ਵਰਤਾਂਗੇ ਉਹਦਾ ਫਾਇਦਾ ਜਿੰਨਾ ਲੈਣਾ ਉਨਾ ਲਵਾਂਗੇ, ਫਿਰ ਤੇ ਅਸੀਂ ਲਿਮਿਟ ਵੇਚਾਂ। ਤੇ ਗੁਰੂ ਸਾਹਿਬ ਕਹਿੰਦੇ ਲਿਮਿਟ ਕਰੋਸ ਕਰਕੇ ਉਹਦੇ ਨਾਲ ਮੋਹ ਨਾ ਪਾ ਕੇ ਬਹਿ ਜਾਈ, ਵੀ ਉਹਦੇ ਤੋਂ ਬਿਨਾਂ ਤੇਰਾ ਗੁਜ਼ਾਰਾ ਹੀ ਨਾ ਹੋਵੇ।
1: ਸਿੱਖ ਪ੍ਰਸਾਦ ਬਾਂਟ ਕਰ ਖਾਏ।
0: ਤੇ ਅਗਲਾ ਨਿਯਮ ਮਹਾਰਾਜ ਦੱਸਦੇ ਨੇ, ਸਿੱਖ ਪ੍ਰਸਾਦ ਬਾਂਟ ਕਰ ਖਾਏ। ਜਦੋਂ ਅਸੀਂ ਕੁਝ ਛਕਣਾ ਹੈ ਤੇ ਵੰਡ ਕੇ ਖਾਣਾ ਹੈ। ਔਰ ਇਹ ਸਿਧਾਂਤ ਤੇ ਸਾਨੂੰ ਗੁਰੂ ਨਾਨਕ ਸਾਹਿਬ ਵੀ ਦੇ ਗਏ ਕਿੰਨੇ ਚਿਰ ਪਹਿਲਾਂ। ਮਹਾਰਾਜ ਜੀ ਕਹਿੰਦੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਔਰ ਵੰਡ ਛਕਣਾ ਸੌਖਾ ਨਹੀਂ ਹੁੰਦਾ। ਸਾਡੀ ਥਾਲੀ ਭਰੀ ਵੀ ਹੋਵੇ ਨਾ, ਭਾਵੇਂ ਥਾਲੀ ਤੋਂ ਬਾਹਰ ਡੁੱਲਦਾ ਹੋਵੇ, ਕਦੇ ਕਦੇ ਅਸੀਂ ਦੇ ਕੇ ਰਾਜੀ ਨਹੀਂ ਹੁੰਦੇ। ਭਾਵੇਂ ਆਪ ਰੱਜ ਜਾਈਏ ਤਾਂ ਵੀ ਥਾਲੀ ਵਿੱਚ ਕੁਝ ਪਿਆ ਤੇ ਬੰਦਾ ਕਹਿੰਦਾ ਨਾ ਆਪਣਾ ਢਿੱਡ ਭਰਾਂਗੇ, ਉਹਨੂੰ ਕਿਉਂ ਦੇਣਾ, ਭਾਵੇਂ ਆਪ ਰੱਜੇ ਹੋਈਏ। ਵੰਡ ਛਕਣਾ ਕੋਈ ਸੌਖੀ ਖੇਡ ਨਹੀਂ। ਇਸ ਲਈ ਪਹਿਲਾਂ ਕੀ ਆਇਆ, ਨਾਮ ਜਪੋ। ਜਿਹੜਾ ਨਾਮ ਜਪਦਾ ਉਹਨੂੰ ਸਮਝ ਆਏਗੀ ਵੀ ਮੈਂ ਆਪਣੀ ਹੱਕ ਸੱਚ ਦੀ ਕਮਾਈ ਕਰਨੀ ਹੈ। ਨਾਮ ਜਪਣ ਵਾਲਾ ਹੀ ਕਿਰਤ ਕਰੇਗਾ, ਤੇ ਜਿਹਨੇ ਨਾਮ ਜਪ ਕੇ ਕਿਰਤ ਕੀਤੀ ਹੋਵੇ ਨਾ, ਫਿਰ ਉਹ ਹਮੇਸ਼ਾ ਵੰਡ ਕੇ ਖਾਏਗਾ। ਦੁਨੀਆਂ ਵਿੱਚ ਆਪਾਂ ਰਹਿੰਦੇ, ਨਿਗਾਹ ਮਾਰ ਕੇ ਵੇਖਿਓ, ਜਿਹੜੇ ਤੇ ਬੇਈਮਾਨੀ ਦੀ ਕਮਾਈ ਕਰਦੇ ਨੇ ਉਹ ਤੇ ਨਿਗਾਹ ਵੀ ਨਹੀਂ, ਪਤਾ ਵੀ ਨਹੀਂ ਲੱਗਣ ਦਿੰਦੇ ਕਦੋਂ ਖਾਧਾ ਕਦੋਂ ਪਚਾਇਆ, ਪਤਾ ਹੀ ਨਹੀਂ ਲੱਗਦਾ। ਭਾਵੇਂ ਦਿਨ ਦੇ ਵਿੱਚ ਲੱਖਾਂ ਕਰੋੜਾਂ ਕਮਾਉਂਦੇ ਹੋਣ, ਉਹ ਕਿਸੇ ਦਾ ਢਿੱਡ ਭਰ ਕੇ ਰਾਜੀ ਨਹੀਂ ਜਿਹੜਾ ਬੇਈਮਾਨੀ ਦੀ ਕਮਾਈ ਕਰਦਾ। ਜਿਹੜਾ ਨਾਮ ਨਹੀਂ ਜਪਦਾ, ਕਿਸੇ ਦਾ ਹੱਕ ਮਾਰਦਾ, ਉਹ ਕਦੇ ਵੰਡ ਕੇ ਨਹੀਂ ਖਾਏਗਾ। ਤੇ ਜਿਹੜਾ ਨਾਮ ਜਪਣ ਵਾਲਾ ਕਿਰਤ ਕਰੇਗਾ, ਉਹਦੇ ਕੋਲ ਇੱਕ ਰੋਟੀ ਹੋਏਗੀ, ਉਹ ਵੀ ਅੱਧੀ ਤੋੜ ਕੇ ਦੇ ਦੇਗਾ ਵੀ ਚੱਲ ਦੋਵੇਂ ਰਲ ਕੇ ਖਾ ਲਈਏ। ਇਹ ਸਾਨੂੰ ਸਾਡੇ ਅੰਦਰ ਜਿਹੜਾ ਇਹ ਤਰਸ ਹੈ ਨਾ, ਜਿਹੜੀ ਸਾਡੇ ਅੰਦਰ ਭਾਵਨਾ, ਦਇਆ ਭਾਵਨਾ, ਇਹ ਨਾਮ ਕਰਕੇ ਹੀ ਆਉਂਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝਾਉਂਦੇ ਕਿ ਜਿਹੜਾ ਗੁਰੂ ਕਾ ਸਿੱਖ ਹੈ, ਸਿੱਖ ਪ੍ਰਸਾਦ ਬਾਂਟ ਕਰ ਖਾਏ, ਉਹ ਹਮੇਸ਼ਾ ਆਪਣਾ ਭੋਜਨ ਵੰਡ ਕੇ ਛਕੇ।
1: ਨੰਗੇ ਕੇਸ ਨਾ ਕਰ ਚਿਰ ਲਾਏ।
0: ਤੇ ਬਹੁਤਾ ਚਿਰ ਆਪਣੇ ਕੇਸਾਂ ਨੂੰ ਨੰਗਾ ਨਾ ਰੱਖੇ।
1: ਮੈਥਨ ਸੁਪਤਨ ਅਭਵਨ ਆਦਿ।
0: ਕਵੀ ਜੀ ਲਿਖਦੇ, ਮੈਥਨ ਸੁਪਤਨ ਅਚਵਨ ਆਦਿ। ਆਪਣੇ ਕੇਸਾਂ ਨੂੰ ਹਮੇਸ਼ਾ ਢੱਕ ਕੇ, ਵੈਸੇ ਤੇ ਹਰ ਸਮੇਂ ਢੱਕ ਕੇ ਰੱਖਣਾ, ਪਰ ਆਹ ਖਾਸ ਸਮੇਂ ਜ਼ਰੂਰ ਧਿਆਨ ਰੱਖਣਾ। ਕਦੋਂ? ਜਦੋਂ ਅਸੀਂ ਸੌਂ ਰਹੇ ਹਾਂ, ਦੂਜਾ ਜਦੋਂ ਅਸੀਂ ਭੋਜਨ ਤਿਆਰ ਕਰ ਰਹੇ ਹਾਂ, ਤੀਜਾ ਜਦੋਂ ਅਸੀਂ ਭੋਜਨ ਛੱਕ ਰਹੇ ਹਾਂ। ਔਰ ਇਹਦੇ ਵਿੱਚ ਜੇ ਹੁਣ ਕੋਈ ਪੁੱਛੇ ਇਹ ਕੀ ਗੱਲ ਬਣੀ ਜੀ ਵੀ ਸਿਰ ਢੱਕ ਕੇ ਰੋਟੀ ਖਾਓ, ਸਿਰ ਢੱਕ ਕੇ ਭੋਜਨ ਬਣਾਓ, ਇਹਦੇ ਵਿੱਚ ਇਹ ਹੈ ਵੀ ਜੇ ਤੁਹਾਡੀ ਰੋਟੀ ਖਾਂਦੇ ਅੰਨ ਛੱਕ ਦੇ ਵਿੱਚ ਬਾਲ ਆ ਜਾਏ ਤਾਂ ਫਿਰ ਕੀ ਕਰੋਗੇ, ਛੱਡੋਗੇ ਨਾ? ਅਤੇ ਉਸ ਤੋਂ ਚੰਗਾ ਇਹ ਹੈ ਵੀ ਉਹਨੂੰ ਬਣਾਉਣ ਲੱਗਿਆਂ ਪਹਿਲਾਂ ਹੀ ਸਿਰ ਢੱਕ ਲਈਏ। ਜੇ ਸਿਰ ਢੱਕ ਕੇ ਬਣਾਵਾਂਗੇ, ਸਿਰ ਢੱਕ ਕੇ ਖਾਵਾਂਗੇ, ਨਾ ਤਾਂ ਸਾਡਾ ਸਵਾਦ ਖਰਾਬ ਹੋਏਗਾ, ਦੂਜਾ ਅਸੀਂ ਮਰਿਆਦਾ ਵਿੱਚ ਰਹਾਂਗੇ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਮਝਾਉਂਦੇ ਕਿ ਮੈਥਨ ਸੁਭਤਨ ਅਚਵਨ ਆਦਿ। ਆਪਣਾ ਸਿਰ, ਆਪਣੇ ਕੇਸ ਬਹੁਤਾ ਚਿਰ ਨੰਗੇ ਨਹੀਂ ਰੱਖਣੇ, ਅਤੇ ਇਹਨਾਂ ਨੂੰ ਹਮੇਸ਼ਾ ਕੱਜ ਕੇ ਰੱਖਣਾ ਹੈ।
1: ਨੰਗੇ ਕੇਸ ਨਾ ਲੈ ਕੁਛ ਸਵਾਦ।
0: ਕਿਸੇ ਵੀ ਚੀਜ਼ ਦਾ ਸਵਾਦ, ਭਾਵ ਕੋਈ ਵੀ ਤੁਸੀਂ ਚੀਜ਼ ਆਪਣੇ ਮੂੰਹ ਦੇ ਵਿੱਚ, ਆਪਣੇ ਮੁੱਖ ਦੇ ਉੱਤੇ ਨਹੀਂ ਰੱਖਣੀ, ਕਿਸੇ ਚੀਜ਼ ਦਾ ਸਵਾਦ ਨਹੀਂ ਲੈਣਾ ਜੇ ਤੁਹਾਡੇ ਕੇਸ ਨੰਗੇ ਹਨ।
1: ਸੁਣੋ ਕਥਾ ਸ਼੍ਰੀ ਕਲਗੀਧਰ ਕੀ।
0: ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਸਾਨੂੰ ਇਹ ਮੁਕਤੀਨਾਮਾ ਸਮਝਾਉਂਦੇ, ਦੱਸਦੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਡੇ ਲਈ ਕੀ ਨਿਯਮ ਜਾਰੀ ਕੀਤੇ, ਕੀ ਸਾਨੂੰ ਰੂਲ ਐਂਡ ਰੈਗੂਲੇਸ਼ਨ ਸਾਨੂੰ ਸਮਝਾਏ, ਕਿਵੇਂ ਇੱਕ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਅਤੇ ਨਾਲ ਹੀ ਕਵੀ ਜੀ ਆਖਦੇ ਨੇ, ਸੁਣੋ ਕਥਾ ਸ੍ਰੀ ਕਲਗੀਧਰ ਕੀ, ਕਿ ਕਲਗੀਧਰ ਜੀ ਦੇ ਹੋਰ ਗੁਣ ਸੁਣਨੇ ਕਰੋ।
1: ਸਰੋਤਾ ਪਰ ਹਰ ਦੁਰਮਤੇ ਉਰ ਕੀ।
0: ਜਿਹੜਾ ਵੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈਆਂ ਸਰਵਣ ਕਰੇਗਾ, ਸਰੋਤਾ ਬਣ ਕੇ ਨਿਮਰਤਾ ਦੇ ਨਾਲ ਸੁਣੇਗਾ, ਉਹਦੇ ਅੰਦਰ ਦੇ ਪਾਪ ਦੁੱਖ ਮਿਟ ਜਾਵਣਗੇ।
1: ਅਚਰਜ ਚਰਿੱਤਰ ਗੁਰੂ ਕੀ ਹੈ।
0: ਅਚਰਜ ਚਰਿੱਤਰ ਗੁਰੂ ਕੇ ਹੈ। ਜਿਹੜਾ ਗੁਰੂ ਪਾਤਸ਼ਾਹ ਜੀਆਂ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਲਏਗਾ ਨਾ, ਉਹਦਾ ਚਰਿੱਤਰ ਉੱਚਾ ਤੇ ਸੁੱਚਾ ਹੋ ਜਾਏਗਾ। ਚਰਿੱਤਰ ਸਾਡਾ ਕਰੈਕਟਰ, ਜਦੋਂ ਅਸੀਂ ਕਰੈਕਟਰ ਕਰਕੇ ਉੱਚੇ ਤੇ ਸੁੱਚੇ ਹੋ ਗਏ, ਫਿਰ ਅਸੀਂ ਪਰਮਾਤਮਾ ਦੇ ਘਰ ਵਿੱਚ ਪਰਵਾਨੇ ਜਾਂਦੇ ਹਾਂ।
1: ਕਿਸ ਨੇ ਸ਼ਕਤ ਜੋ ਸਗਰੇ ਕਹੇ।
0: ਔਰ ਜਿਹੜੇ ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੇ, ਜੋ ਸਾਨੂੰ ਉਪਦੇਸ਼ ਦਿੱਤੇ, ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ, ਕੋਈ ਐਸਾ ਨਹੀਂ ਜੰਮਿਆ ਜਿਹੜਾ ਆ ਕੇ ਇਹਨਾਂ ਉੱਤੇ ਸਵਾਲ ਖੜਾ ਕਰੇ ਵੀ ਏਦਾਂ ਨਹੀਂ ਏਦਾਂ ਕਿਉਂ। ਕੋਈ ਐਸਾ ਨਹੀਂ ਜਿਹੜਾ ਗੁਰੂ ਸਾਹਿਬ ਦੇ ਬਰਾਬਰ, ਗੁਰੂ ਸਾਹਿਬ ਦੀ ਬਰਾਬਰੀ ਕਰ ਸਕੇ।
1: ਗੁਰ ਕਿਰਪਾਲ ਜੇਤਕ ਕਹਿ ਕਰਨਾ।
0: ਇਹ ਗੁਰੂ ਹੀ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਹੀ ਨੇ ਜਿਨ੍ਹਾਂ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਇਹ ਸ਼ੁਭ ਉਪਦੇਸ਼ ਦਿੱਤੇ। ਹੋਰ ਕੋਈ ਨਹੀਂ ਹੈ, ਕਿਉਂਕਿ ਤੇ ਸਾਰੀ ਗੱਲ ਹੀ ਸ਼ੁਰੂ ਇੱਕ ਓਅੰਕਾਰ ਤੋਂ ਹੁੰਦੀ ਹੈ। ਆਪਾਂ ਜਦੋਂ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇੱਕ ਓਅੰਕਾਰ ਤੋਂ, ਜਿਸ ਘਰ ਦੇ ਵਿੱਚ ਗੱਲ ਹੀ ਇੱਕ ਦੀ ਹੁੰਦੀ ਹੈ, ਸ਼ੁਰੂਆਤ ਇੱਕ ਤੋਂ ਹੁੰਦੀ ਹੈ, ਅੰਤ ਤੱਕ ਇੱਕ ਹੀ ਚੱਲਦਾ ਹੈ, ਇੱਕ ਤੋਂ ਲੈ ਕੇ 1430 ਅੰਗ ਤੱਕ ਇੱਕ ਓਅੰਕਾਰ ਦੀ ਵਿਚਾਰ ਹੁੰਦੀ ਹੈ, ਉੱਥੇ ਕੋਈ ਹੋਰ ਨਹੀਂ ਆ ਸਕਦਾ। ਕਵੀ ਜੀ ਲਿਖਦੇ ਕਿ ਹੋਰ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਰਾਬਰ ਖੜ੍ਹੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਾਂਗ ਸਾਨੂੰ ਇਹ ਉਪਦੇਸ਼ ਦੇਵੇ ਕਿ ਸਿਰਫ ਸਾਡੇ ਸਤਿਗੁਰੂ ਨੇ, ਇਹ ਦਸ਼ਮੇਸ਼ ਬਾਜਾਂ ਵਾਲੇ, ਤਖਤਾਂ ਵਾਲੇ ਗੁਰੂ ਸਾਹਿਬ ਜਿਨ੍ਹਾਂ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਇਹ ਜੀਵਨ ਜਿਉਣ ਦੀ ਜਾਚ ਸਿਖਾਈ ਹੈ।
1: ਮੈਂ ਵੀ ਕਰੂੰ ਤੇ ਟਿਕ ਜਸ ਵਰਨਾ,
0: ਤੇ ਕਵੀ ਜੀ ਕਹਿੰਦੇ ਮੈਂ ਨਿਮਾਣਾ ਦਾਸ ਬਣ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਸ ਤੁਹਾਡੇ ਅੱਗੇ ਵਰਣਨ ਕਰਦਾ ਹਾਂ।
1: ਮੋਹ ਮੈਂ ਸ਼ਕਤ ਨਾਰੰਚਕ ਪਰ ਹੈ।
0: ਹੁਣ ਵੇਖੋ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਕਿੰਨੇ ਉਹਨਾਂ ਨੇ ਗੁਰ ਇਤਿਹਾਸ ਨੂੰ ਲਿਖਿਆ, ਸਾਡੇ ਅੱਗੇ ਰੱਖਿਆ, ਤੇ ਉਹ ਵੀ ਪਤਾ ਕੀ ਗੱਲ ਕਹਿੰਦੇ। ਕਵੀ ਜੀ ਲਿਖਦੇ ਨੇ ਮੋਹ ਮੈਂ ਸ਼ਕਤ ਨਾ ਰੰਚਕ ਭਰ ਹੈ, ਮੇਰੇ ਵਿੱਚ ਇੱਕ ਰੰਚਕ ਇੱਕ ਤਿਲ ਭਰ ਵੀ ਹਿੰਮਤ ਨਹੀਂ ਕਿ ਮੈਂ ਗੁਰੂ ਸਾਹਿਬ ਦੇ ਗੁਣ ਗਾਇਨ ਕਰਾਂ, ਮੈਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਆਪ ਲਿਖਾਂ ਵਿਚਾਰਾਂ, ਮੇਰੇ ਵਿੱਚ ਇੰਨੀ ਕੁ ਵੀ ਹਿੰਮਤ ਨਹੀਂ ਹੈ ਕਿ ਜੋ ਕਰਵਾ ਰਹੇ ਨੇ ਗੁਰੂ ਪਾਤਸ਼ਾਹ ਜੀ ਆਪ ਕਰਵਾਉਂਦੇ ਹਨ।
1: ਆਪਣੇ ਚਲਤ ਆਪ ਹੀ ਕਰ ਹੈ,
0: ਆਪਣੇ ਚਲਤ ਆਪ ਹੀ ਕਰ ਹੈ। ਅੱਜ ਬੁੱਧਵਾਰ ਹਫ਼ਤਾਵਰੀ ਦੇ ਦੀਵਾਨਾਂ ਵਿੱਚ ਵੀ ਦੁਪਹਿਰੇ ਸਾਂਝ ਪਾਈ, ਸੁਖਮਨੀ ਸਾਹਿਬ ਜੀ ਦੇ 9ਵੀਂ ਅਸ਼ਟਪਦੀ ਦੇ 8ਵੇਂ ਪਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਦੇ ਆਪੇ ਕਰਨ ਕਰਾਵਨ ਜੋਗ, ਸਾਰਾ ਕੁਝ ਆਪੇ ਹੀ ਕਰਨ ਕਰਾਉਣ ਵਾਲਾ ਪਰਮਾਤਮਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ। ਆਸਾ ਦੀ ਵਾਰ ਵਿੱਚ ਬਚਨ ਪੜ੍ਹਦੇ ਹਾਂ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਓ, ਉਹਨੇ ਆਪ ਸਭ ਕੁਝ ਬਣਾਇਆ, ਆਪੇ ਵਿੱਚ ਰਚ ਮਿਚ ਗਿਆ, ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੈ। ਤੇ ਇੱਥੇ ਕਵੀ ਜੀ ਲਿਖਦੇ ਆਪਣੇ ਚਲਤ ਆਪ ਹੀ ਕਰ ਹੈ, ਉਹ ਸਭ ਕੁਝ ਆਪ ਹੀ ਕਰ ਰਿਹਾ, ਹੋਰ ਇੱਥੇ ਦੂਜਾ ਕੋਈ ਨਹੀਂ ਹੈ।
1: ਭਇਓ ਖਾਲਸਾ ਪੰਥ ਵਿਸਲਾ,
0: ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਪੰਥ ਤਿਆਰ ਕੀਤਾ। ਕਿਹੜਾ ਪੰਥ? ਖਾਲਸਾ ਪੰਥ, ਜਿਹੜਾ ਅਕਾਲ ਪੁਰਖ ਕੀ ਫੌਜ ਬਣ ਕੇ ਪ੍ਰਗਟ ਹੋਇਆ ਹੈ।
1: ਤਿੰਨ ਕੋ ਯੁੱਧ ਪ੍ਰਬੰਧ ਕਰਾਲਾ,
0: ਤੇ ਮਹਾਰਾਜ ਜੀ ਨੇ ਉਹਨਾਂ ਨੂੰ ਸ਼ਸਤਰ ਵਿਦਿਆ ਦਿੱਤੀ, ਯੁੱਧ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਹੈ।
1: ਵਰਣਨ ਕਰੋ ਸੁਣੋ ਮਨ ਲਾਏ,
0: ਕਵੀ ਜੀ ਕਹਿੰਦੇ ਇਹ ਗੁਰੂ ਸਾਹਿਬ ਜੀ ਦੀ ਕਥਾ ਗਾਥਾ ਇਤਿਹਾਸ ਤੁਹਾਡੇ ਅੱਗੇ ਵਰਣਨ ਕਰ ਰਿਹਾ, ਇਹਨੂੰ ਮਨ ਲਾ ਕੇ ਸੁਣਨਾ ਕਰੋ।
1: ਸ਼੍ਰੀ ਕਲਗੀ ਧਰ ਜਿਮ ਕਰਵਾਏ,
0: ਇਹ ਮੈਂ ਨਹੀਂ ਕਰ ਰਿਹਾ, ਇਹ ਜਿਵੇਂ ਕਲਗੀਧਰ ਜੀ ਕਰਵਾ ਰਹੇ ਨੇ ਉਵੇਂ ਹੀ ਹੋ ਰਿਹਾ ਹੈ।
1: ਨਿਤ ਸਿੰਘਨ ਕੇ ਸਵਾਲ ਲਗਾਵੇ,
0: ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਰੋਜ਼ਾਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪ ਵੀ ਸੱਜਦੇ ਨੇ, ਤੇ ਇਸੇ ਤਰ੍ਹਾਂ ਵੱਡੀ ਸਭਾ ਲਗਾ ਕੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ, ਸੰਗਤਾਂ ਨੂੰ ਉਪਦੇਸ਼ ਦਿੰਦੇ, ਤੇ ਗੁਰੂ ਪਾਤਸ਼ਾਹ ਜੀ ਦੇ ਸਿੱਖ ਵੀ ਆ ਕਰਕੇ ਉੱਥੇ ਨਤਮਸਤਕ ਹੁੰਦੇ ਹਨ।
1: ਹਤੋ ਰਿਪੁਨ ਉਪਦੇਸ਼ ਦ੍ਰਿੜਾਵੇ,
0: ਹਤੋ ਰਿਪੁਨ ਉਪਦੇਸ਼ ਦ੍ਰਿੜਾਵੇ, ਇਹ ਇੱਕ ਦਿਨ ਨਹੀਂ ਵੀ, ਮਹਾਰਾਜ ਨੇ ਇੱਕ ਦਿਨ ਉਪਦੇਸ਼ ਦਿੱਤਾ, ਹਰ ਰੋਜ਼ ਨਿਤਾ ਪ੍ਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ।
1: ਸ਼ਾਸਤਰਨ ਕੋ ਅਭਿਆਸ ਸਦੀਵਾ,
0: ਇਹਤੇ ਕਾਵ ਜੀ ਨਾਲ ਗੱਲ ਸਾਂਝੀ ਕਰਾਂ ਜਿਹੜੀ ਆਪਾਂ ਪਹਿਲੋਂ ਵੀ ਕੀਤੀ, ਗੁਰਸਿੱਖ ਤੇ ਸ਼ੁਭ ਉਪਦੇਸ਼ ਆਪਾਂ ਆਰੰਭਤਾ ਵਿੱਚ ਗੱਲ ਕੀਤੀ ਸੀ ਨਾ, ਤੇ ਇੱਥੇ ਹੁਣ ਵਾਰ ਵਾਰ ਕਵੀ ਜੀ ਨੇ ਸਿੱਖ ਸਿੱਖ ਸਿੱਖ ਸ਼ਬਦ ਵਰਤਿਆ, ਉਹ ਕਿਉਂ? ਜਿਹਦੇ ਅੰਦਰ ਸਿੱਖਣ ਦੀ ਭਾਵਨਾ ਉਹੀ ਰੋਜ਼ ਆ ਕੇ ਗੁਰੂ ਦੀ ਸਭਾ ਵਿੱਚ ਬੈਠੇਗਾ ਤੇ ਸਿੱਖੇਗਾ। ਧਿਆਨ ਵਿੱਚ ਰੱਖਿਓ, ਬਹੁਤ ਇੱਦਾਂ ਦੇ ਸਰੀਰ ਹੁੰਦੇ ਨੇ ਜਿਹੜੇ ਸਿਰਫ ਕੁਝ ਮੌਕੇ ਵੇਖ ਕੇ ਕਿਸੇ ਗੁਰਪੁਰਬ ਤੇ ਦਿਖ ਜਾਣ ਜਾਂ ਸੰਗਰਾਂਦ ਦੇ ਮੌਕੇ ਦਿਖ ਜਾਣ, ਮੁੜ ਕੇ ਪਤਾ ਹੀ ਨਹੀਂ ਹੁੰਦਾ ਗੁਰਦੁਆਰਾ ਹੈ ਕਿੱਥੇ। ਜਿਹਦੇ ਅੰਦਰ ਸਿੱਖਣ ਦੀ ਭਾਵਨਾ ਉਹੀ ਰੋਜ਼ ਆਏਗਾ, ਉਹੀ ਰੋਜ਼ ਆ ਕੇ ਕਥਾ ਕੀਰਤਨ ਸਰਵਣ ਕਰੇਗਾ, ਮੱਥਾ ਟੇਕੇਗਾ, ਗੁਰੂ ਸਾਹਿਬ ਦੇ ਦਰਸ਼ਨ ਕਰੇਗਾ। ਕੌਣ? ਜਿਹੜਾ ਸਿੱਖ ਬਣਨਾ ਚਾਹੁੰਦਾ ਹੈ। ਸਿੱਖ ਇਕੱਲਾ ਉਹ ਨਹੀਂ ਜਿਹਨੇ ਬਾਹਰੋਂ ਕਕਾਰ ਪਾ ਲਏ, ਸਿੱਖ ਇਕੱਲਾ ਉਹ ਨਹੀਂ ਜਿਹਨੇ ਬਾਹਰੋਂ ਚੋਲਾ ਪਾ ਲਿਆ। ਸਿੱਖ ਕੌਣ ਹੈ? ਸਿੱਖ ਦੀ ਡੈਫੀਨੇਸ਼ਨ ਸਮਝਿਓ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਇਆ, ਕਹਿੰਦੇ ਮਰਦਾਨਿਆਂ ਅਸੀਂ ਸਿੱਖ ਬਣਨਾ, ਗੁਰੂ ਨਾਨਕ ਸਾਹਿਬ ਨੇ ਤੇ ਆਪਣੇ ਆਪ ਨੂੰ ਵੀ ਸਿੱਖ ਕਿਹਾ। ਜੇ ਅਸੀਂ ਸੋਚਦੇ ਹਾਂ ਨਾ ਵੀ ਸਿਰਫ ਕਕਾਰ ਆ ਚੋਲਾ, ਮੈਂ ਇਹ ਨਹੀਂ ਕਹਿੰਦਾ ਵੀ ਕਕਾਰ ਨਹੀਂ ਪਾਉਣੇ ਚਾਹੀਦੇ, ਗੱਲ ਧਿਆਨ ਨਾਲ ਸਮਝਿਓ, ਅਸੀਂ ਨੈਗੇਟਿਵ ਨਹੀਂ ਹੋਣਾ, ਕਕਾਰ ਸਾਡੇ ਲਈ ਜ਼ਰੂਰੀ ਨੇ, ਉਹ ਸਾਡੇ ਅੰਗ ਦੇ ਨਾਲ ਲਾ ਕੇ ਰੱਖਣੇ ਹਰ ਵੇਲੇ ਜ਼ਰੂਰੀ ਨੇ, ਪਰ ਸਿੱਖ ਬਾਹਰੋਂ ਨਾ ਹੋਵੇ ਅੰਦਰੋਂ ਵੀ ਹੋਵੇ। ਜਿੰਨੀ ਦੇਰ ਸੰਤ ਨਹੀਂ ਬਣਿਆ ਸਿਪਾਹੀ ਨਹੀਂ ਬਣ ਸਕਦਾ, ਜਿਹੜਾ ਜੇ ਸਿਪਾਹੀ ਬਣਨਾ ਪਹਿਲਾਂ ਸੰਤ ਬਣਨਾ ਪਏਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤੱਕ ਪਹਿਲਾਂ ਭਗਤੀ ਕੀਤੀ, ਫਿਰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਪਾਹੀ ਵਾਲਾ ਬਾਣਾ ਧਾਰਨ ਕੀਤਾ। ਸੰਤ ਫਿਰ ਸਿਪਾਹੀ, ਪਹਿਲਾਂ ਸਿਪਾਹੀ ਸੰਤ ਨਹੀਂ ਹੈ। ਅਸੀਂ ਅੰਦਰੋਂ ਸਿੱਖ ਬਣਨਾ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਇਆ, ਮਰਦਾਨਿਆ ਅੰਦਰੋਂ ਸਿੱਖ ਬਣਨਾ ਹੈ। ਉਹ ਕਿਵੇਂ? ਚੱਲਦੇ ਪਾਣੀ ਵਾਂਗ ਹਰ ਰੋਜ਼ ਚੱਲਦੇ ਰਹਿਣਾ, ਰੁਕਣਾ ਨਹੀਂ, ਹਰ ਰੋਜ਼ ਕੁਝ ਨਵਾਂ ਚੰਗਾ ਸਿੱਖਣ ਦੀ ਭਾਵਨਾ ਰੱਖਣੀ ਹੈ। ਜਿੱਦਣ ਸਾਡੇ ਅੰਦਰੋਂ ਸਿੱਖਣ ਦੀ ਭਾਵਨਾ ਖਤਮ ਹੋ ਗਈ ਨਾ, ਅਸੀਂ ਸਿੱਖ ਨਹੀਂ ਹਾਂ। ਜੇ ਸਾਡੇ ਅੰਦਰੋਂ ਸ਼ਬਦ ਨੂੰ ਸੁਣ ਕੇ ਸ਼ਬਦ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾਉਣ ਦੀ ਭਾਵਨਾ ਨਹੀਂ ਹੈ, ਮਾਫ ਕਰਨਾ, ਅਸੀਂ ਸਿੱਖ ਨਹੀਂ ਹਾਂ। ਜੇ ਅਸੀਂ ਸਿਰਫ ਸੰਗਰਾਂਦ ਦੇ ਮੌਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ, ਸੰਗਰਾਂਦ ਦੇ ਮੌਕੇ ਰੁਮਾਲਾ ਸਾਹਿਬ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ, ਬਾਕੀ ਦਿਨ ਨਾ ਸਾਨੂੰ ਜਪਜੀ ਸਾਹਿਬ ਦਾ ਪਤਾ, ਨਾ ਨਿਤਨੇਮ ਦਾ ਪਤਾ, ਨਾ ਗੁਰਦੁਆਰੇ ਦਾ ਪਤਾ, ਨਾ ਸੇਵਾ ਸਿਮਰਨ ਦਾ ਪਤਾ, ਮਾਫ ਕਰਨਾ, ਅਸੀਂ ਸਿੱਖ ਨਹੀਂ ਹਾਂ। ਸਿੱਖ ਉਹ ਹੈ ਜਿਹੜਾ ਹਰ ਰੋਜ਼ ਸਿੱਖਣ ਦੀ ਭਾਵਨਾ ਰੱਖੇ, ਭਾਵੇਂ ਉਹ ਗੁਰਦੁਆਰੇ ਹੈ, ਭਾਵੇਂ ਆਪਣੇ ਘਰ ਹੈ, ਭਾਵੇਂ ਆਪਣੀ ਜੋਬ ਬਿਜ਼ਨਸ ਕਿਤੇ ਵੀ ਬੈਠਾ ਹੈ, ਭਾਵੇਂ ਪਰਿਵਾਰ ਵਿੱਚ ਬੈਠਾ, ਭਾਵੇਂ ਕੁਝ ਖਾ ਰਿਹਾ, ਭਾਵੇਂ ਸੌ ਰਿਹਾ, ਭਾਵੇਂ ਚੱਲ ਰਿਹਾ, ਹਰ ਵੇਲੇ ਉਹਦਾ ਮਨ ਸਿੱਖਣ ਲਈ ਤਿਆਰ ਹੋਵੇ, ਕੁਝ ਨਵਾਂ ਚੰਗਾ ਸਿੱਖਣਾ ਹੈ। ਹਰ ਵੇਲੇ ਮਨ ਸਾਡਾ 1430 ਅੰਗ ਦੀ ਬਾਣੀ, 1430 ਅੰਗਾਂ ਦੀ ਬਾਣੀ ਦੇ ਵਿੱਚੋਂ ਹਰ ਰੋਜ਼ ਇੱਕ ਇੱਕ ਨਵਾਂ ਅੱਖਰ ਸਿੱਖਣ ਦੇ ਲਈ ਤਿਆਰ ਹੋਵੇ, ਤਾਂ ਅਸੀਂ ਸਿੱਖ ਹਾਂ। ਜੇ ਅਸੀਂ ਆਪਣੀ ਸੁਰਤ ਵਿੱਚ ਸ਼ਬਦ ਨੂੰ ਟਿਕਾਉਣ ਲਈ ਤਿਆਰ ਹੋ ਗਏ ਹਾਂ, ਭਾਂਡਾ ਅੰਦਰੋਂ ਤਿਆਰ ਹੋ ਗਿਆ, ਫਿਰ ਅਸੀਂ ਸਿੱਖ ਹਾਂ। ਭਾਂਡਾ ਕਿਵੇਂ ਤਿਆਰ ਕਰਨਾ ਹੈ, ਉਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਬੜੇ ਚੰਗੇ ਤਰੀਕੇ ਨਾਲ ਸਮਝਾਇਆ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਐਕੋ ਜਾਵੋ। ਦੁੱਧ ਸਮਾ, ਜੇ ਅਸੀਂ ਆਪਣੇ ਅੰਦਰ ਇਹ ਦੁੱਧ ਪਾਉਣਾ ਹੈ ਨਾ, ਜੇ ਆਪਾਂ ਘਰਾਂ ਦੇ ਵਿੱਚ ਦੁੱਧ ਲੈਂਦੇ ਹਾਂ, ਜੇ ਭਾਂਡੇ ਦੇ ਵਿੱਚ ਦੁੱਧ ਪਵਾਉਣਾ ਹੋਵੇ ਤਾਂ ਪਹਿਲਾਂ ਭਾਂਡੇ ਨੂੰ ਧੋਵੋ, ਭਾਂਡਾ ਧੋਏ, ਭਾਂਡੇ ਨੂੰ ਧੋਵੋ, ਫਿਰ ਉਹਨੂੰ ਸੁਕਾਓ, ਫਿਰ ਤੁਸੀਂ ਦੁੱਧ ਉਹਦੇ ਵਿੱਚ ਪਵਾ ਸਕਦੇ ਹੋ। ਦੁੱਧ ਕਰਮ ਫੁਰ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਜੇ ਤੁਸੀਂ ਭਾਂਡਾ ਹੀ ਤਿਆਰ ਨਹੀਂ ਕੀਤਾ ਤਾਂ ਦੁੱਧ ਕੀ ਪਏਗਾ, ਜੇ ਪੈ ਵੀ ਗਿਆ ਬਾਏ ਚਾਂਸ ਤਾਂ ਉਹ ਖਰਾਬ ਹੀ ਹੋਣਾ। ਇਸੇ ਤਰ੍ਹਾਂ ਜੇ ਤੁਹਾਡਾ ਮਨ ਦਾ ਭਾਂਡਾ ਤਿਆਰ ਨਹੀਂ, ਜੇ ਤੁਹਾਡੇ ਅੰਦਰ ਸਿੱਖਣ ਦੀ ਭਾਵਨਾ ਹੀ ਨਹੀਂ ਹੈ, ਰੋਜ਼ ਤੁਸੀਂ ਸੁਣੀ ਜਾ ਰਹੇ ਹੋ, ਪੜ੍ਹੀ ਜਾ ਰਹੇ ਹੋ, ਅਤੇ ਤੁਹਾਡੇ ਅੰਦਰ ਸ਼ਬਦ ਆ ਤੇ ਰਿਹਾ, ਜਿੱਦਾਂ ਆ ਰਿਹਾ ਉੱਦਾਂ ਹੀ ਜਾ ਰਿਹਾ, ਇੱਧਰੋਂ ਸੁਣ ਰਹੇ ਹਾਂ, ਇੱਧਰੋਂ ਕੱਢ ਰਹੇ ਹਾਂ, ਇੱਧਰੋਂ ਸੁਣ ਕੇ ਇੱਥੇ ਫੀਡ ਕਰਨਾ, ਉਹਨੂੰ ਅੰਦਰ ਸੇਵ ਕਰਨਾ। ਜਦੋਂ ਸੇਵ ਕਰ ਲਿਆ ਫਿਰ ਸਾਡਾ ਜੀਵਨ ਸਫਲ ਹੋਏਗਾ। ਉਹ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਮਝਾਉਂਦੇ ਅਤੇ ਕਵੀ ਜੀ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਰੋਜ਼ ਉਪਦੇਸ਼ ਦਿੱਤੇ, ਜਿਨ੍ਹਾਂ ਨੇ ਸਿੱਖਣ ਦੀ ਭਾਵਨਾ ਰੱਖੀ, ਅਤੇ ਪਾਤਸ਼ਾਹ ਜੀ ਸ਼ਸਤਰਾਂ ਕੋ ਅਭਿਆਸ ਸਦੀਵਾ, ਹਰ ਰੋਜ਼ ਆਪਣੇ ਸਿੱਖਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਨੇ। ਜਿੱਥੇ ਮਨ ਦੀ ਤਿਆਰੀ ਹੋ ਰਹੀ ਹੈ ਉੱਥੇ ਤਨ ਦੀ ਤਿਆਰੀ ਵੀ ਹੋ ਰਹੀ ਹੈ। ਮਨ ਨੂੰ ਬਾਣੀ ਦੇ ਨਾਲ ਅਤੇ ਤਨ ਨੂੰ ਸ਼ਸਤਰਾਂ ਦੇ ਨਾਲ ਤਿਆਰ ਕੀਤਾ। ਇਸੇ ਲਈ ਗੁਰੂ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ, ਪਹਿਲਾਂ ਵੀ ਵਿਚਾਰ ਕੀਤੀ, ਅੰਮ੍ਰਿਤ ਛਕਦੇ ਹਾਂ ਅਤੇ ਪੰਜ ਕਕਾਰ ਅਤੇ ਨਾਲ ਮੁੱਖ 'ਚੋਂ ਵਾਹਿਗੁਰੂ। ਉਹ ਕਿਉਂ? ਵੀ ਭਲਿਆ ਬਾਹਰੋਂ ਤੈਨੂੰ ਤਿਆਰੀ ਕਰਾ ਤੀ ਕਕਾਰ ਦੇ ਕੇ, ਮਨ ਦੇ ਵਿੱਚ ਵਾਹਿਗੁਰੂ ਦਾ ਚਿੰਤਨ ਰੱਖੀ, ਜਦੋਂ ਮਨ ਵਿੱਚ ਵਾਹਿਗੁਰੂ ਵੱਸ ਗਿਆ, ਬਾਹਰੋਂ ਤੇਰੇ ਕੋਲ ਗੁਰੂ ਦੇ ਚਿੰਨ੍ਹ ਨਿਸ਼ਾਨੀ ਕਕਾਰ ਹੋਏ, ਫਿਰ ਤੂੰ ਪੂਰਨ ਹੋ ਗਿਆ। ਜਦੋਂ ਤੂੰ ਪੂਰਾ ਹੋ ਗਿਆ, ਤੂੰ ਗੁਰਧਾਮ ਨੂੰ ਪ੍ਰਾਪਤ ਕਰ ਲਏਗਾ, ਉਹ ਗੁਰਧਾਮ ਜਿਹੜਾ ਤੇਰੇ ਅੰਦਰੋਂ ਪ੍ਰਗਟ ਹੋਣਾ ਹੈ, ਉਹ ਵਾਲਾ ਗੁਰਧਾਮ ਜਿਹਨੂੰ ਬਾਣੀ ਵਿੱਚ ਲਿਖਦੇ ਨੇ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦਿਆ ਆਪਣਾ ਦਿਲ ਹਰ ਰੋਜ਼ ਖੋਜਿਆ ਕਰ, ਹਰ ਪਲ ਆਪਣੇ ਆਪ ਨੂੰ ਖੋਜਿਆ ਕਰ, ਆਪਣੇ ਅੰਦਰੋਂ ਉਸ ਪਰਮਾਤਮਾ ਦੇ ਘਰ ਨੂੰ ਪ੍ਰਗਟ ਕਰ ਲੈ, ਉਹ ਬਾਹਰੋਂ ਨਹੀਂ ਮਿਲਣਾ। ਜਦੋਂ ਅੰਦਰੋਂ ਪ੍ਰਗਟ ਹੋ ਗਿਆ, ਫਿਰ ਅਸੀਂ ਵੀ ਆਖਾਂਗੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਅਸੀਂ ਸਤਿਗੁਰੂ ਨੂੰ ਹਾਸਲ ਕਰ ਲਿਆ, ਪ੍ਰਗਟ ਕਰ ਲਿਆ, ਆਨੰਦ ਦੇ ਵਿੱਚ ਆ ਜਾਵਾਂਗੇ। ਐਸਾ ਐਸਾ ਆਨੰਦ ਆਏਗਾ ਕਿ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਜਾਏਗਾ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ਣ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਬੁਲਾਓ ਫਤਿਹ ਵਾਹਿਗੁਰੂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਕਰ
1: ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ।

ਜੈ ਕਰ ਕਿਰਦੇ ਆਖੀਐ ਕਰਦੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਨਿਰਭਉ ਕਾ ਸੋਹਿਲਾ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤਨ ਜਿਹੜੇ ਸੰਭਾਲੀ ਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਵੈ ਦੀ ਦਾਤੇ ਗੁਣ ਸ਼ੁਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦਿਉ ਸੱਜਣ ਸੀਸਣੀਆਂ ਜਿਹੋ ਵੈ ਸਹਿਸ ਮੇਲ ਘਰ ਘਰ ਪਹੁੰਚਾ ਸਦੜੇ ਰਿਤਵਨ ਸਦਣਾ ਰਸ ਮਰੀਆ ਨਾਨਕ ਸੇ ਦਿਆਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੋਰੇ ਕੋ ਬੇਸ ਅਨੇਕ ਬਾਬਾ ਜੈਕਰ ਕਰਦੇ ਕੀਰ ਤੋਏ ਸੋ ਕਰ ਰਾਗ ਉਡਾਈ ਤੋਏ ਰਾਓ ਬੇਸ ਵਿੱਚ ਸਿਆ ਕੜੀਆਂ

0: ਸਾਰੀ ਗੁਰ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮੰਗਲਾ ਦੂਜਾ
1: ਜੇ ਸੋ ਸੁੰਦਰ ਉਗਵੈ ਸੁਰ ਚੜੇ ਹਜ਼ਾਰ ਇਤ ਚਰਨ ਹੁੰਦਿਆਂ ਮਨੇ।

ਸੱਚੇ ਕੀ ਹੈ ਕੋਠੀ ਸੱਚੇ ਕਾ ਵਿਚਵਾ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਬਿਨਾ, ਇੱਕ ਨਾ ਪਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾ। ਇਹ ਬੱਬੇ ਆਖਿਆ ਜਾਪੇ ਜੇ ਕਿਸੇ ਆਣੇ ਰਾਏ, ਨਾਨਕ ਗੁਰਮੁਖ ਜਾਣੇ ਜਾਪੇ।

ਬਿਸਮਾਦ ਨਾਗੇ ਫਿਰੇ ਜਨ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿੜਾਣੀ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਪੋ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਂ ਰਹਿਆ ਬਿਸਮਾਦ ਨਾਨਕ ਪੂਜਨ ਪੂਰੇ ਪਾਰ ਮਹਲਾ ਪਹਿਲਾ।

0: ਜੇ ਸਤਿਗੁਰੂ ਸਿਮਰੰਤ ਨੈਣ ਕੇ ਤਿਮ ਮਟੇ ਖਿਨਾ, ਜੇ ਸਤਿਗੁਰ ਸਿਮਰੰਤ ਰਿਦੇ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਾਮ ਨਿਧ ਪਾਵੈ, ਸੋਈ ਰਾਮਦਾਸ ਗੁਰੂ ਬਲ ਭੰਨ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰੂ ਲਗ ਪ੍ਰਭ ਪਾਈਏ ਸੋ ਸਤਿਗੁਰੂ ਸਿਮਰੋ ਨਰੋ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਂ ਤੇ ਗੋਹਰ ਗਿਆਨ ਪ੍ਰਗਟ ਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿਨ ਕਾਮ ਕ੍ਰੋਧ ਜਮ ਕੋ ਨੀਤਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰੂ ਰਾਮਦਾਸ, ਜਿਨ ਸਤਿਗੁਰੂ ਸੇ ਪਦਾਰਥ ਪਾਇਓ, ਨਿਸਬਾਸੁਰ ਹਰ ਚਰਨ ਨਿਵਾਸ, ਤਾਤੇ ਸੰਗਤ ਸਗਰ ਭਾਏ ਮੋ ਮਨ ਹੈ, ਤੁਮ ਲਿਆਗਰ ਪਗੜ ਸੁਬਾਸ, ਧਰੂਪ ਹੈ ਲਾਜ ਕਬੀਰ ਤਲੋਚਨ, ਨਾਮ ਲੈਤ ਉਪਜਿਓ ਜੋ ਪ੍ਰਗਾਸ, ਜੇ ਭਿਖਤ ਅਤ ਹੋਏ ਰੈਸ ਮਨ, ਸੋਈ ਸੰਸਾਰ ਗੁਰੂ ਰਾਮਦਾਸ।
1: ਮਨਸਾ ਕਰ ਸਿਮਰੰਤ ਤੁ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 685 ਅਤੇ 686 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਨ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।

ਪ੍ਰਾਨ ਪਤ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿੱਚ ਪਵਨ ਵਹੇ ਸਦਵਾਓ ਤੈ ਵਿੱਚ ਲਖ ਦਰਿਆ ਤੈ ਵਿੱਚ ਗਨ ਕਡੇ ਵੇਗਾਰ ਤੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦਰੇ ਸਿਰ ਪਾਰ ਪੈ ਵਿੱਚ ਰਾਜਾ ਤਰੁਣ ਦਵਾ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੇ ਚਲਤਨਾ ਪੈ ਵਿੱਚ ਸਿੱਧ ਬੁੱਧ ਸੁਨਾ ਪੈ ਵਿੱਚ ਡਾਣੇ ਕਾ ਪੈ ਵਿੱਚ ਜੋਦ ਮਹਾਬਸੂ ਪੈ ਵਿੱਚ ਆਵੇ ਜਾਵੇ ਪੂ ਸਗਲਿਆਂ ਭਾਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ।

ਸਲੋਕ ਮਹੱਲਾ ਪਹਿਲਾ। ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੋ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸੱਜਿਆ ਤੋੜਿਆ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਦੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ।

0: ਅੰਡੇ ਜੇ ਜੇਰਿਤ ਉੱਚ ਪਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੀ ਉਪਾਇ ਕੈ ਸਮਾਲ ਸਭਨਾ ਜਿਨ ਕਰਦੇ ਕੰਨਾ ਕੀਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਇ ਜਗ ਤਿਸ ਜੋ ਹਾਰੇ ਸਵਾਸਥ ਤਿਸ ਤਿਸ ਦੀਵਾਣੇ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਮਹੱਲਾ ਪਹਿਲਾ
1: ਲਖਨ ਕੇ ਜਿੰਗੇ ਲਖਨ ਪ੍ਰਵਾਹ